0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਅੱਜ 19 ਜੂਨ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 04-39-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਉਸ ਤੋਂ ਬਾਅਦ ਗੱਲ ਕਰਾਂਗੇ ਜੀ ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ ਦੀ ਅਤੇ ਇਸ ਦੇ ਨਾਲ ਹੀ ਸਾਹਿਤ, ਸੰਗੀਤ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਕੁਝ ਖਾਸ ਵੰਨਗੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਪੰਜਾਬੀ ਗੀਤ ਸੰਗੀਤ ਜਗਤ ਦੀ ਨਾਮਵਰ ਸ਼ਖਸੀਅਤ ਦੇਬੀ ਮਖਸੂਸਪੁਰੀ ਹੋਰਾਂ ਦੇ ਨਾਲ। ਦੋਸਤੋ, ਅੱਜ ਸ਼ੁੱਕਰਵਾਰ ਹੈ ਅਤੇ ਆਪਣੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਹਰੇਕ ਸ਼ੁੱਕਰਵਾਰ ਨੂੰ ਅਸੀਂ ਗੱਲ ਕਰਦੇ ਹਾਂ ਜੀ ਪੰਜਾਬੀ ਬੋਲੀ ਦੇ ਅਖਾਣਾਂ ਅਤੇ ਉਹਨਾਂ ਅਖਾਣਾਂ ਦੇ ਨਾਲ ਜੁੜੀਆਂ ਕਹਾਣੀਆਂ ਦੀ। ਇਸੇ ਕੜੀ ਵਿੱਚ ਲੈਂਦੇ ਪੰਜਾਬ ਤੋਂ ਸਾਡੇ ਸਾਥੀ ਮਸੂਦ ਮੱਲੀ, ਉੱਥੋਂ ਦੇ ਸਾਹਿਤ ਮਾਹਰ ਅਹਿਸਾਨ ਬਾਜਵਾ ਦੇ ਨਾਲ ਮਿਲ ਕੇ ਅੱਜ ਵੀ ਕੁਝ ਦਿਲਚਸਪ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਇੱਥੇ ਹੀ ਬਸ ਨਹੀਂ ਹੈ, ਪ੍ਰੋਗਰਾਮ ਦੇ ਵਿੱਚ ਗੱਲ ਆਸਟ੍ਰੇਲੀਆ ਦੇ ਲਾਟਰੀ ਵੀਜ਼ਾ ਦੀ ਵੀ ਕਰਾਂਗੇ। ਭਾਰਤੀ ਲੋਕਾਂ ਦੇ ਲਈ ਖੋਲ੍ਹੇ ਗਏ ਇਸ ਵੀਜ਼ੇ ਦੀਆਂ ਸ਼ਰਤਾਂ ਅਤੇ ਮਾਪਦੰਡਾਂ ਸਮੇਤ ਹੋਰ ਪਹਿਲੂਆਂ ਬਾਰੇ ਵੀ ਜਾਣਕਾਰੀਆਂ ਤੁਹਾਡੇ ਤੱਕ ਪੁੱਜਦੀਆਂ ਕਰਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 04-39-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੁਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਖਜ਼ਾਨਾ ਮੰਤਰੀ ਜਿਮ ਚਾਮਸ ਨੇ ਕੈਪੀਟਲ ਗੇਨ ਟੈਕਸ ਵਿੱਚ ਸਰਕਾਰ ਵੱਲੋਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਦੀ ਆਲੋਚਨਾ ਕੀਤੀ ਹੈ। ਉਹਨਾਂ ਆਖਿਆ ਕਿ ਕਾਰੋਬਾਰਾਂ ਦੇ ਲਈ ਰਿਆਇਤਾਂ ਦਾ ਵਿਸਤਾਰ ਇਹ ਦਰਸਾਉਂਦਾ ਹੈ ਕਿ ਸਰਕਾਰ ਉਹਨਾਂ ਦੀ ਗੱਲ ਸੁਣ ਰਹੀ ਹੈ। ਕਾਬਲੇ ਗੌਰ ਹੈ ਕਿ ਫੈਡਰਲ ਸਰਕਾਰ ਨੇ ਵੀਰਵਾਰ 18 ਜੂਨ ਨੂੰ ਇਹ ਐਲਾਨ ਕੀਤਾ ਸੀ ਕਿ 50% ਟੈਕਸ ਕਟੌਤੀ ਦੇ ਲਈ ਨਿਰਧਾਰਿਤ $20 ਲੱਖ ਦੇ ਕਾਰੋਬਾਰ ਦੀ ਹੱਦ ਨੂੰ ਵਧਾ ਕੇ $100 ਲੱਖ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਐਲਾਨ ਦੇ ਨਾਲ 27 ਲੱਖ ਛੋਟੇ ਕਾਰੋਬਾਰ ਅਤੇ ਸਾਰੇ ਸਰਗਰਮ ਕਾਰੋਬਾਰਾਂ ਦਾ 98% ਹਿੱਸਾ ਫਾਇਦੇ ਵਿੱਚ ਰਹੇਗਾ। ਬਿਜ਼ਨਸ ਨਿਊ ਸਾਊਥ ਵੇਲਜ਼ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਚਾਮਸ ਨੇ ਆਖਿਆ ਕਿ ਇਸ ਪੈਕੇਜ ਨੂੰ ਮੁਕੰਮਲ ਤੌਰ ਉੱਤੇ ਵੇਖਣਾ ਮਹੱਤਵਪੂਰਨ ਹੈ। ਉਧਰ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਦਾ ਆਖਣਾ ਹੈ ਕਿ ਗੱਠਜੋੜ ਹਾਲ ਹੀ ਦੇ ਵਿੱਚ ਐਲਾਨੀਆਂ ਗਈਆਂ ਰਿਆਇਤਾਂ ਦਾ ਵਿਰੋਧ ਕਰੇਗਾ। ਕੁਈਨਜ਼ਲੈਂਡ ਦੇ ਵਿੱਚ ਇੱਕ ਵਪਾਰਕ ਟਾਊਨ ਹਾਲ ਫੋਰਮ ਤੋਂ ਬਾਅਦ ਗੱਲਬਾਤ ਕਰਦਿਆਂ ਸ਼੍ਰੀ ਟੇਲਰ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਾ ਚਾਹੀਦਾ ਹੈ। ਭਾਈਚਾਰਕ ਸਮੂਹਾਂ ਨੇ ਪੌਲਿਨ ਹੈਨਸਨ ਦੇ ਮੋਨੋ ਕਲਚਰਲ ਆਸਟ੍ਰੇਲੀਆ ਦੇ ਸੱਦੇ ਦੀ ਆਲੋਚਨਾ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਪਣੇ ਭਾਸ਼ਣ ਵਿੱਚ ਬਹੁ ਸੱਭਿਆਚਾਰਵਾਦ ਦੀ ਨੀਤੀ ਨੂੰ ਅਸਫਲ ਦੱਸਿਆ ਅਤੇ ਇਸ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ। ਦੀ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕੌਂਸਲਜ਼ ਆਫ ਆਸਟ੍ਰੇਲੀਆ ਦਾ ਆਖਣਾ ਹੈ ਕਿ ਉਹ ਹੈਨਸਨ ਦੀਆਂ ਇਹਨਾਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਨੇ ਅਤੇ ਇਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਮੁੜ ਸੁਰਜੀਤ ਕਰਨ ਅਤੇ ਵੰਡ ਨੂੰ ਵਧਾਵਾ ਦੇਣ ਦੀ ਇੱਕ ਕੋਸ਼ਿਸ਼ ਹੈ। ਫੈਡਰੇਸ਼ਨ ਦੇ ਮੁਖੀ ਪੀਟਰ ਡੌਕਸ ਦਾ ਆਖਣਾ ਹੈ ਕਿ ਮਿਸ ਹੈਨਸਨ ਦੀਆਂ ਟਿੱਪਣੀਆਂ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਅਤੇ ਰਾਸ਼ਟਰੀ ਪਹਿਚਾਣ ਦੇ ਵਿੱਚ ਪ੍ਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੀਆਂ ਨੇ। ਦੁਨੀਆ ਦੀ ਸਭ ਤੋਂ ਲੋਕਪ੍ਰਿਯ ਐਨੀਮੇਟਿਡ ਕਾਰਟੂਨ ਸੀਰੀਜ਼ ਬਲੂਈ ਪਹਿਲੀ ਵਾਰ ਕਿਸੇ ਆਸਟ੍ਰੇਲੀਅਨ ਸਵਦੇਸ਼ੀ ਭਾਸ਼ਾ ਵਿੱਚ ਅਨੁਵਾਦਿਤ ਹੋਣ ਜਾ ਰਹੀ ਹੈ। ਇਸ ਸਾਲ ਦੇ ਨਾਈਡੌਕ ਵੀਕ ਦੇ ਸੰਬੰਧ ਵਿੱਚ ਇਸ ਸੀਰੀਜ਼ ਦੇ 5 ਐਪੀਸੋਡ ਯੋਲਨੂ ਮਤੂ ਭਾਸ਼ਾ ਵਿੱਚ ਡਬ ਕੀਤੇ ਜਾਣਗੇ। ਇਹਨਾਂ ਐਪੀਸੋਡਸ ਨੂੰ ਨਾਰਥ ਈਸਟ ਅਨਹੈਮ ਲੈਂਡ ਦੇ ਸਥਾਨਕ ਬੁਲਾਰਿਆਂ ਦੁਆਰਾ ਆਵਾਜ਼ਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਬਲੂਈ ਵਿੰਗੋ ਦੀਆਂ ਆਵਾਜ਼ਾਂ ਸਥਾਨਕ ਬੱਚਿਆਂ ਵੱਲੋਂ ਰਿਕਾਰਡ ਕੀਤੀਆਂ ਗਈਆਂ ਨੇ। ਸਪੈਸ਼ਲ ਐਪੀਸੋਡ ਦਾ ਪ੍ਰੀਮੀਅਰ 5 ਜੁਲਾਈ ਤੋਂ ਨਾਈਡੌਕ ਵੀਕ ਦੌਰਾਨ ਹੋਵੇਗਾ ਅਤੇ ਇਹਨਾਂ ਨੂੰ ਇਸ ਸਾਲ ਦੇ ਗਰਮਾ ਫੈਸਟੀਵਲ ਦੌਰਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਈਰਾਨ ਸਮਝੌਤੇ ਦੇ ਇਜ਼ਰਾਈਲੀ ਆਲੋਚਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਦੁਨੀਆ ਵਿੱਚ ਬਚੇ ਆਪਣੇ ਇੱਕਮਾਤਰ ਸ਼ਕਤੀਸ਼ਾਲੀ ਸਹਿਯੋਗੀ ਨੂੰ ਨਾਰਾਜ਼ ਨਾ ਕਰਨ। ਈਰਾਨ ਸਮਝੌਤੇ ਬਾਰੇ ਤਕਨੀਕੀ ਵਾਰਤਾ ਦੇ ਲਈ ਸ਼੍ਰੀ ਵੈਂਸ ਵੱਲੋਂ ਇਸ ਹਫ਼ਤੇ ਦੇ ਅਖੀਰ ਵਿੱਚ ਸਵਿਟਜ਼ਰਲੈਂਡ ਦੀ ਯਾਤਰਾ ਕੀਤੀ ਜਾਵੇਗੀ। ਇਸ ਸਮਝੌਤੇ ਉੱਤੇ ਉਮੀਦ ਕੀਤੇ ਜਾ ਰਹੇ ਸਮੇਂ ਤੋਂ 2 ਦਿਨ ਪਹਿਲਾਂ ਹੀ ਇਲੈਕਟ੍ਰੋਨਿਕ ਰੂਪ ਵਿੱਚ ਹਸਤਾਖਰ ਹੋ ਗਏ ਸਨ। ਵਾਈਟ ਹਾਊਸ ਵਿੱਚ ਇੱਕ ਮੀਡੀਆ ਬਰੀਫਿੰਗ ਦੌਰਾਨ ਸ਼੍ਰੀ ਵੈਂਸ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਇਸ ਗੱਲ ਦੇ ਲਈ ਸ਼ਲਾਘਾ ਕੀਤੀ ਹੈ ਕਿ ਉਹਨਾਂ ਨੇ ਨਿੱਜੀ ਤੌਰ 'ਤੇ ਸਮਝੌਤੇ ਦੀ ਆਲੋਚਨਾ ਨਹੀਂ ਕੀਤੀ, ਪਰ ਉਹਨਾਂ ਕਿਹਾ ਕਿ ਉਹਨਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਮਝੌਤੇ ਉੱਤੇ ਹਮਲੇ ਰੋਕਣ ਦੀ ਲੋੜ ਹੈ। ਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਪੰਥ ਦੋਖੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ 2 ਲੈਬੋਰਟਰੀਆਂ ਦੀ ਜਾਂਚ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਦਿੱਖ ਵਰਗੇ ਕਿਸੇ ਅਦਾਕਾਰ ਤੋਂ ਅਦਾਕਾਰੀ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਵੀਡੀਓ ਦੀ ਲੈਬੋਰਟਰੀ ਜਾਂਚ ਦੌਰਾਨ ਇੱਕ ਵੀ ਫਰੇਮ ਉਹਨਾਂ ਦੇ ਚਿਹਰੇ, ਕੱਦ, ਸਰੀਰਕ ਬਣਤਰ ਜਾਂ ਦਿੱਖ ਨਾਲ ਮੇਲ ਨਹੀਂ ਖਾਂਦਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸਖ਼ਤ ਰੁੱਖ ਅਖਤਿਆਰ ਕਰ ਲਿਆ। ਅਕਾਲੀ ਦਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਲਈ 19 ਜੁਲਾਈ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਝੂਠ ਬੋਲਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕਾਂਗਰਸ ਨੇ ਵੀ ਆਪ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਾਸ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

0: दोस्तों इस वेरवा फीफा वर्ल्ड कप के सत्तवें दिन का और अपने जिहड़े सुनने वाले आ उन्हां नूं दस दईए कि फीफा विश्व कप जिहड़ा 23वां अते मौजूदा एडिशन इस वक्त चल रहा है। ये हर साल माफ़ करना हर चार साल के बाद होने वाला अंतरराष्ट्रीय फुटबॉल टूरनामेंट है जिहदे विच फीफा के मैंबर देशां दियां मर्दां दियां कौमी टीमां हिस्सा लैंदियां ने। यह टूरनामेंट 11 जून 2026 तो शुरू होया सी अते 19 जुलाई नूं खत्म होएगा। इस दी मेज़बानी 16 जिहड़े शहर आ उह मिल के कर रहे ने, जिन्हां दे विच 11 शहर अमरीका दे ने, 3 मैक्सीको विच ने ते 2 जिहड़े है उह कनेडा विच ने। यह पहला फीफा विश्व कप है जिस दी मेज़बानी 3 मुल्क इकट्ठे कर रहे ने अते यह पहली वार है जदों इस दे विच 48 टीमां खेड रहीआं ने, जो कि पहलां दे 32 टीमां दे फॉर्मेट नालों वड्डा है। सो फीफा नाल जुड़ियां होर जिहड़ियां जानकारियां ने वो तुसीं SBS दे वख-वख प्लेटफॉर्म दे उत्ते जाके, खास तौर पर SBS पंजाबी दी जिहड़ी वैबसाइट है उत्थों भी तुसीं हासिल कर सकते हो। SBS पंजाबी दा जिहड़ा फेसबुक पेज है उत्थों हासिल कर सकते हो, SBS न्यूज़ तो हासिल कर सकते हो, और SBS इस दा जिहड़ा ऑफिशियल ब्रॉडकास्टर जिहड़ा पार्टनर हैगा SBS दे उत्ते तमाम जानकारियां फीफा वर्ल्ड कप दे नाल जुड़ियां तुसीं हासिल कर सकते हो। सो होर भी वख-वख चाहे जिहड़ियां जानकारियां ने जिहड़ियां सियासत नाल जुड़ियां हुई गल्लां ने, जिवें कि वन नेशन पार्टी दी लीडर दे वलों पिछले दिनों दे विच जिहड़े बयान दित्ते गए सीगे उन्हां बयानां दे उत्ते विरोधियां दीआं प्रतिक्रियावां, जिहड़े समाजिक आगू ने धार्मिक आगू ने उन्हां दीआं की प्रतिक्रियावां ने, तमाम जिहड़ियां अपडेट्स ने तुसीं SBS पंजाबी ते जाके हासिल कर सकते हो। प्रोग्राम दे विच हुण वेला हो रहा जी एक छोटे जिहे ब्रेक दा, पर तुसीं जाणा कितें नहीं क्योंकि ब्रेक तो उस पार होर बहुत सारियां पेशकारियां तुहाडे नाल जिहड़ियां असीं रूबरू करांगे, तुहाडे मुखातब करांगे। खास तौर पर जिहड़ा अज दा प्रोग्राम है वह साहित और संगीत दे रंग विच रंगिया नज़र आने वाला है, क्योंकि ब्रेक तो उस बार जदों वापस आवांगे तां मिलावांगे तुहानू पंजाबी गीत संगीत दे और हुण फिल्मी जगत दे विच जिहड़ा नवीआं पैड़ां पा रहे खास शख्सियत देबी मखसूसपुरी होरां दे नाल, क्योंकि उन्हां दी फिल्म जिहड़ी है 19 जून नूं एक रिलीज़ हुई है 40 दिन, उस फिल्म दे बारे विच भी उन्होंने गल्लां बातां कीतियां ने, मेलबर्न और खास तौर पर ऑस्ट्रेलिया दे बारे विच भी अपने विचार उन्होंने सांझे कीते ने साडे साथी पुनीत ढिंगरा होणा दे नाल उन्होंने दी गल्लबात की है। सारी गल्लबात तुहानूं सुणावांगे पर उस तों पहलां एक छोटा जिहा ब्रेक लैंदे आ।
1: It feels good to be in control, no matter what. Keep your business connected with Invincible Wi-Fi from Spectrum Business, the fully integrated Wi-Fi 7, 5G, and 8-hour battery backup solution. Keep connected, keep working, and keep security systems running reliably. Be in control. Be Invincible. Invincible Wi-Fi from Spectrum Business. Visit spectrum.com/beinvincible to learn more. Restrictions apply. Services not available in all areas.
2: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
3: Want instant MVP status? Join the new Dick Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
4: SBS Audio.
5: अपनी वेवलेंथ नाल मेल खांदियां तरंगा सुनने लई प्ले बटन दबाओ।
6: SBS Chill.
7: SBS Pop Asia. Non-stop Asian pop.
8: Can you describe that feeling for people who haven't experienced it?
9: SBS Hindi उपलब्ध करवाता है।
10: Far from the partisan politics.
5: नाल ही सट तो वध भाषावां विच खबरां भी। तुहाडे मूड नाल मेल खांदा संगीत अते मनमोहक पॉडकास्ट भी जो तुहाडी उडीक कर रहे ने। SBS Audio ऐप डाउनलोड करो जां
11: sbs.com.au/audio।
0: ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ। ਅੱਜ 19 ਜੂਨ, ਦਿਨ ਸ਼ੁੱਕਰਵਾਰ, ਔਰ ਪੰਜਾਬੀ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ ਦੇ ਪ੍ਰੋਗਰਾਮ ਨੂੰ ਹੁਣ ਅੱਗੇ ਤੋਰਦੇ ਹਾਂ ਔਰ ਪ੍ਰੋਗਰਾਮ ਦੇ ਵਿੱਚ ਵੇਲਾ ਜੀ ਹੁਣ ਸਾਡੇ ਅੱਜ ਦੀ ਖਾਸ ਸ਼ਖਸੀਅਤ ਦਾ ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਦੇਬੀ ਮਖਸੂਸਪੁਰੀ ਜਿਹੜੇ ਕਿ ਪੰਜਾਬੀ ਗੀਤ ਸੰਗੀਤ ਦੇ ਵਿੱਚ ਪੰਜਾਬੀ ਸਾਹਿਤ ਜਗਤ ਦੇ ਵਿੱਚ ਜਿਨ੍ਹਾਂ ਦਾ ਨਾਮ ਜਾਂ ਜਿਨ੍ਹਾਂ ਦਾ ਤਾਰਫ ਜਿਹੜਾ ਉਹ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈਗਾ ਉਹ ਪੂਰੀ ਦੁਨੀਆ ਪੰਜਾਬੀ ਸੰਗੀਤ ਜਗਤ ਨਾਲ ਪਿਆਰ ਕਰਨ ਵਾਲੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਜਿੱਥੇ ਜਿੱਥੇ ਬੈਠੇ ਨੇ ਦੇਬੀ ਮਖਸੂਸਪੁਰੀ ਹੁਣਾਂ ਦੇ ਨਾਂ ਤੋਂ ਭਲੀ ਭਾਂਤ ਜਾਣੂ ਨੇ ਔਰ ਦੇਬੀ ਮਖਸੂਸਪੁਰੀ ਹੁਣ ਅਦਾਕਾਰੀ ਦੇ ਵਿੱਚ ਵੀ ਆਏ ਨੇ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਹੁਣਾਂ ਦੀ ਜਿਹੜੀ ਇੱਕ ਫਿਲਮ ਆਈ ਸੀ ਹੁਸ਼ਿਆਰ ਸਿੰਘ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਸੀਗਾ ਔਰ ਉਸ ਤੋਂ ਬਾਅਦ ਹੁਣ ਇੱਕ ਫਿਲਮ ਜਿਹੜੀ ਆ ਰਹੀ ਹੈ 40 ਦਿਨ ਉਹਦੇ ਵਿੱਚ ਵੀ ਦੇਬੀ ਮਖਸੂਸਪੁਰੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਦੇ ਦੌਰਾਨ ਮੈਲਬਨ ਆਏ ਸਨ ਆਪਣੀ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਔਰ ਉਸੇ ਦੌਰਾਨ SBS ਪੰਜਾਬੀ ਦੇ ਨਾਲ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਨੇ ਸਾਡੇ ਸਾਥੀ ਪਨੀਰ ਢਿੰਗਰਾ ਨੇ ਦੇਬੀ ਮਖਸੂਸਪੁਰੀ ਹੁਣਾਂ ਦੇ ਨਾਲ ਜਦੋਂ ਖਾਸ ਗੱਲਬਾਤ ਕੀਤੀ ਤਾਂ ਕੀ ਕੁਝ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆਓ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ
10: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੁਨੀਤ ਢੀਂਗਰਾ ਪੰਜਾਬੀ ਦੇ ਮਸ਼ਹੂਰ ਗੀਤਕਾਰ ਗਾਇਕ ਸ਼ਾਇਰ ਦੇਬੀ ਮਖਸੂਸਪੁਰੀ ਹਾਲ ਹੀ ਦੇ ਵਿੱਚ ਮੈਲਬਨ ਪਹੁੰਚੇ ਸਨ ਇਸ ਦੌਰਾਨ SBS ਪੰਜਾਬੀ ਨਾਲ ਹੋਈ ਵਿਸ਼ੇਸ਼ ਗੱਲਬਾਤ ਵਿੱਚ ਉਹਨਾਂ ਨੇ ਨਾਵਲ 40 ਦਿਨ ਤੇ ਆਧਾਰਿਤ ਫਿਲਮ ਵਿੱਚ ਆਪਣੀ ਭੂਮਿਕਾ ਫਿਲਮ ਨਿਰਮਾਣ ਦੇ ਤਜਰਬੇ ਅਤੇ ਪੰਜਾਬੀ ਸਾਹਿਤ ਦੀ ਅਹਿਮੀਅਤ ਬਾਰੇ ਵੀ ਵਿਚਾਰ ਸਾਂਝੇ ਕੀਤੇ ਨੇ ਆਓ ਚੱਲਦੇ ਹਾਂ ਇਸ ਖਾਸ ਗੱਲਬਾਤ ਵੱਲ
11: ਦੇਬੀ ਸਾਹਿਬ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ ਮੈਲਬਨ ਆਸਟ੍ਰੇਲੀਆ ਦੀ ਧਰਤੀ ਦੇ ਕੀ ਹਾਲ ਚਾਲ ਨੇ
12: ਹਾਂ ਠੀਕ ਹੈ ਪਨੀਤ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ SBS ਨਾਲ ਜੁੜੇ ਸਾਰੇ ਪੰਜਾਬੀ ਪਿਆਰਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ 'ਚ
11: ਸੋ ਦੇਬੀ ਸਾਹਿਬ ਕਿਵੇਂ ਲੱਗਦਾ ਮੈਲਬਨ ਸ਼ਹਿਰ ਅਗਰ ਬਿਊਟੀ ਆਰਕੀਟੈਕਚਰ ਦੀ ਗੱਲਬਾਤ ਕਰੀਏ ਤਾਂ ਪਹਿਲਾਂ ਵੀ ਕਿਉਂਕਿ ਤੁਸੀਂ ਆ ਚੁੱਕੇ ਹੋ ਸੋ ਕਿਸ ਤਰੀਕੇ ਨਾਲ ਬਿਆਨ ਕਰਨਾ ਚਾਹੋਗੇ ਅਗਰ ਕੋਈ ਲਾਈਨਸ ਦੇ ਵਿੱਚ ਕਰਨਾ ਹੋਵੇ ਮੈਲਬਨ ਨੂੰ ਬਿਆਨ ਤਾਂ
12: ਨਹੀਂ ਇੱਕ ਤਾਂ ਧਰਤੀ ਬਹੁਤ ਸੋਹਣੀ ਆ ਨਾ 'ਚ ਕੋਈ ਸ਼ੱਕ ਨਹੀਂ ਵੈਸੇ ਮਾਲਕਾਂ ਨੇ ਸਾਰੀ ਜਿਹੜੀ ਕਾਰਿਆਂ ਤੋਂ ਬਣਾਈ ਸੋਹਣੀ ਬਣਾਈ ਨਾ ਫਿਰ ਇਹ ਹੁੰਦਾ ਵੀ ਜਿੱਥੇ ਮਿੱਤਰ ਰਹਿੰਦੇ ਹੁਣ ਪਿਆਰੇ ਰਹਿੰਦੇ ਹੁਣ ਸੱਜਣ ਪਿਆਰੇ ਰਹਿੰਦੇ ਹੁਣ ਉੱਥੇ ਜਾਣ ਦੀ ਵੈਸੇ ਖਿੱਚ ਹੁੰਦੀ ਆ ਹੈ ਨਾ ਫਿਰ ਤੁਹਾਡਾ ਕੋਈ ਪਰਪਜ਼ ਵੀ ਖਾਸ ਹੋਵੇ ਕੋਈ ਮੰਤਵ ਮਕਸਦ ਖਾਸ ਹੋਵੇ ਫਿਰ ਇੱਕ ਹੋਰ ਡਬਲ ਚਾਹ ਹੁੰਦਾ ਇੱਕ ਡਬਲ ਐਨਰਜੀ ਹੁੰਦੀ ਹੈ ਨਾ ਉਹ ਅਸੀਂ ਐਨਰਜੀ ਲੈ ਕੇ ਆਏ ਹਾਂ 40 ਦਿਨ ਮੂਵੀ ਨਾਲ
11: ਅੱਛਾ ਜੀ ਸੋ ਇਹ ਮੰਤਵ ਇਹ ਹੈ ਕਿ 40 ਦਿਨ ਮੂਵੀ
12: ਜੀ ਜੀ ਸਰ ਬਿਲਕੁਲ ਜਿਹੜੇ ਪੰਜਾਬੀ ਨੂੰ ਅਦਬ ਨੂੰ ਪਿਆਰ ਕਰਦੇ ਪੰਜਾਬੀ ਕਿਤਾਬਾਂ ਪੜ੍ਹਦੇ ਆ ਉਹਨੂੰ ਪਤਾ ਕਿ 2.5-3 ਸਾਲ ਪਹਿਲਾਂ ਇਹ ਕਿਤਾਬ ਛਪੀ ਸੀ 40 ਦਿਨ ਨੋਵਲ ਬਾਈ ਡਾਕਟਰ ਗੁਰਪ੍ਰੀਤ ਸਿੰਘ ਧੋਗਾ ਉਹਨਾਂ ਨੇ ਲਿਖਿਆ ਅਤੇ ਉਹ ਮਾਲਕ ਦੀ ਕਿਰਪਾ ਨਾਲ ਇੰਨਾ ਪਸੰਦ ਕੀਤਾ ਗਿਆ ਉਹ ਕਰੀਬ 1.5 ਲੱਖ ਦੇ ਕਰੀਬ ਉਹਦੀ ਕਾਪੀ ਵਿਕ ਗਈ ਆ ਅਤੇ ਉਹ ਫਿਰ ਫਿਲਮ ਦਾ ਬਣਿਆ ਕਿ ਵੀ ਇੱਥੇ ਫਿਲਮ ਬਣਾਈ ਜਾਵੇ ਲੋਨ ਟ੍ਰੀ ਕੰਪਨੀ ਡਾਕਟਰ ਸਾਹਿਬ ਰਲ ਮਿਲ ਕੇ ਅਤੇ ਉਹਦਾ ਫਿਰ ਇਹ ਚੁੱਕਣ ਚੁੱਕਿਆ ਗਿਆ ਅਤੇ ਉਹ ਮਾਲਕ ਦੀ ਕਿਰਪਾ ਨਾਲ ਫਿਲਮ ਕੰਪਲੀਟ ਹੋ ਗਈ ਹੁਣ ਰਿਲੀਜ਼ ਨੂੰ ਤਿਆਰ ਹੈ ਜੀ 19 ਜੂਨ ਨੂੰ ਅਤੇ ਉਹਦੇ ਵਾਸਤੇ ਅਸੀਂ ਹੁਣ ਇੱਕ ਪ੍ਰਮੋਸ਼ਨਲ ਟੂਰ ਕੱਢ ਰਹੇ ਹਾਂ ਤੁਸੀਂ ਟੋਰੋਂਟੋ ਗਏ ਸੀਗੇ ਵੈਨਕੂਵਰ ਅਲੱਗ ਗਏ LA ਸਪੈਸ਼ਲ ਸਕਰੀਨਿੰਗ ਸੀ ਸੀਫਾ ਵੱਲੋਂ ਬੇਵਰਲੀ ਹਿੱਲ ਵਿੱਚ ਨਾ ਅਤੇ ਉਹ ਬੜਾ ਮਜ਼ਾ ਆਇਆ ਅਤੇ ਉੱਥੇ ਇੰਗਲਿਸ਼ ਮੀਡੀਆ ਵੀ ਸੀਗਾ ਅਤੇ ਬਹੁਤ ਸੋਹਣਾ ਰਿਸਪੋਂਸ ਇੰਗਲਿਸ਼ ਸਬ ਟਾਈਟਲਸ ਨਾਲ ਮੂਵੀ ਦਿਖਾਈ ਗਈ ਉੱਧਰ ਅਤੇ ਬਹੁਤ ਹੀ ਉਹਨਾਂ ਨੇ ਜਿਹੜੇ ਅਮੈਰੀਕਨ ਸੀਗੇ ਉਹਨਾਂ ਨੇ ਵੀ ਮਜ਼ਾ ਲਿਆ ਅਤੇ ਵਧੀਆ ਰਿਹਾ ਜੀ
11: ਸੋ ਜਿਵੇਂ ਤੁਸੀਂ ਗੱਲਬਾਤ ਕੀਤੀ ਸ਼ੂਟ ਦੀ ਪਹਿਲਾਂ ਕਿਤਾਬ ਦੀ ਵੀ ਆਪਾਂ ਜ਼ਰੂਰ ਕਿਤਾਬ 'ਤੇ ਵੀ ਆਵਾਂਗੇ ਫਿਲਮ ਮੇਕਿੰਗ ਦੀ ਥੋੜ੍ਹੀ ਗੱਲਬਾਤ ਕਰੀਏ ਤੁਸੀਂ ਇੰਨੇ ਸਾਲਾਂ ਤੋਂ ਗਾਣੇ 'ਤੇ ਕਰ ਰਹੇ ਹੋ ਇੰਨੇ ਸਾਲਾਂ ਤੋਂ ਕੈਮਰਾ ਅੱਗੇ ਆ ਰਹੇ ਹੋ ਸੋ ਇੱਕ ਫਿਲਮ ਦੇ ਵਿੱਚ ਫੁੱਲ ਫਲੈਸ਼ ਫਿਲਮ ਦੇ ਵਿੱਚ ਕੰਮ ਕਰਨਾ ਉਹ ਕਿਸ ਤਰੀਕੇ ਦਾ ਸੀ ਕਦੀ ਕਿਉਂਕਿ ਤੁਸੀਂ ਤਾਂ ਇੰਨੀ ਵੱਡੀ ਸ਼ਖਸੀਅਤ ਤੋਂ ਚਲੋ ਪਰ ਫਿਰ ਵੀ ਨਰਵਸ ਹੁੰਦਾ ਬੰਦਾ ਇਸ ਮੁਕਾਮ 'ਤੇ ਪਹੁੰਚ ਕੇ ਵੀ ਜਾਂ ਨਹੀਂ
12: ਨਹੀਂ ਇਹ ਤਜਰਬਾ ਇੱਕ ਵੱਖਰੀ ਤਰ੍ਹਾਂ ਦਾ ਹੈ ਜਿਹੜਾ ਆਪਾਂ ਉਹ ਤਜਰਬਾ ਕਰਦੇ ਸੀ ਪੋਇਟਰੀ ਲਿਖ ਲਈ ਗਾਣੇ ਬਣਾ ਲਏ ਗਾ ਲਏ ਰਿਕਾਰਡ ਕਰ ਲਏ ਸਟੇਜ 'ਤੇ ਸ਼ੋਅ ਕਰ ਲਏ ਉਹ ਵੀ ਖੈਰ ਇੱਕ ਆਪਣਾ ਵੱਖਰਾ ਸੰਸਾਰ ਹੈ ਪਰ ਉਹ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ ਸੀ ਉਹਦਾ ਇੱਕ ਤਜਰਬਾ ਸੀ ਨਾ ਇਹ ਬਿਲਕੁਲ ਨਵਾਂ ਕੰਮ ਹੈ ਜਿਹੜਾ ਮਤਲਬ ਨਹੀਂ ਪਹਿਲਾਂ ਕੀਤਾ ਔਰ ਉਹ ਵੀ ਫਿਰ ਮੇਨ ਕਰੈਕਟਰ ਜਿਹੜਾ ਸਾਰੀ ਫਿਲਮ 'ਚ ਕਰੈਕਟਰ ਆ ਫਕੀਰ ਦਾ ਹੈ ਨਾ ਅਤੇ ਉਹ ਮਤਲਬ ਉਹ ਸੀਗਾ ਤਾਂ ਬੜਾ ਮੁਸ਼ਕਿਲ ਲੱਗਦਾ ਸੀ ਪਰ ਕਿਉਂਕਿ ਟੀਮ ਬੜੇ ਕ੍ਰੀਏਟਿਵ ਬੰਦੇ ਸਾਰੇ ਤਰਨਵੀਰ ਹੁਣੀ ਡਾਇਰੈਕਟਰ ਸਾਹਿਬ ਜਿਹੜੇ ਸਾਡੇ ਹੈਗੇ ਨਾ ਅਤੇ ਸਾਰੀ ਟੀਮੇ ਬਹੁਤ ਕ੍ਰੀਏਟਿਵ ਘੁੱਗੀ ਭਾਅ ਉਹਨਾਂ ਦੇ ਨਾਲ ਸਪੈਸ਼ਲ ਆਸ਼ੀਰਵਾਦ ਹੈ ਨਾ ਅਤੇ ਟੀਮ ਸਾਰੀ ਬਹੁਤ ਵਧੀਆ ਉਹਨਾਂ ਦਾ ਬੇਟਾ ਪਹਿਲੀ ਵਾਰ ਲਾਂਚ ਹੋ ਰਿਹਾ ਸੁਖਨ ਵੜੈ 'ਚ ਅਤੇ ਉਹ ਸਾਰਾ ਕੁਛ ਹੀ ਮਤਲਬ ਮੈਨੂੰ ਕੰਫਰਟੇਬਲ ਕਰਤਾ ਜਾਣੀ ਇੱਦਾਂ ਨਹੀਂ ਲੱਗਾ ਕਿ ਬਹੁਤ ਮੁਸ਼ਕਿਲ ਪਹਿਲਾਂ ਡਰ ਸੀਗਾ ਪਹਿਲੇ 2 ਦਿਨ ਸੀਗਾ ਵੀ ਥੋੜ੍ਹਾ ਹੈ ਨਾ ਹੁੰਦਾ ਜਿਸ ਤਰ੍ਹਾਂ ਪਰ ਉਹ ਬੜਾ ਇੱਕ ਵਧੀਆ ਮਾਹੌਲ ਵਿੱਚ ਅਤੇ ਆਪਣੇ ਆਪ ਕੰਮ ਵਧੀਆ ਹੋ ਗਿਆ ਮੈਨੂੰ ਲੱਗਦਾ
11: ਜੀ ਸੋ 40 ਦਿਨ ਮੂਵੀ ਦਾ ਨਾਮ ਹੈ ਕਿੰਨੇ ਦਿਨ 'ਚ ਸ਼ੂਟ ਹੋਈ ਹੈ 40 ਦਿਨ 'ਚ ਜਾਂ ਫਿਰ ਘੱਟ ਜਾਂ ਵੱਧ
12: ਮੈਨੂੰ ਲੱਗਦਾ ਸ਼ੂਟ ਵੀ ਇਹ 30 ਦਿਨ ਤੋਂ ਸ਼ਾਇਦ ਉੱਪਰ ਟੱਪ ਗਿਆ ਹੋਣਾ ਮੈਨੂੰ ਲੱਗਦਾ ਇੰਨਾ ਕੁ ਹੋ ਗਿਆ ਹੋਣਾ 30 35 ਦਿਨ ਦੇ ਨੇੜੇ ਮੇਲਾ ਚਲਾ ਗਿਆ। ਬਾਕੀ ਡਾਇਰੈਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੋਣਾ ਅਤੇ ਅਸੀਂ ਆਪਣਾ ਕੰਮ ਦਾ ਸਾਫ਼ ਅਸੀਂ ਇੰਨੇ ਕੁ ਦਿਨ ਗਏ ਹੈ ਨਾ, ਅਤੇ ਪਰ ਕੰਮ ਖੈਰ ਬਹੁਤ ਸੋਹਣਾ ਹੋਇਆ ਅਤੇ ਬੜਾ ਰੂਹ ਨਾਲ ਕੀਤਾ। ਮੈਨੂੰ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਕਿਸੇ ਸੀਨ 'ਤੇ ਕਿਸੇ ਵੀ ਤਰੀਕੇ ਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਵੇ ਟੀਮ ਨੇ, ਬੜੀ ਕਮਾਲ ਦੀ ਗੱਲ ਹੈ। ਹਾਲੇ ਸਾਨੂੰ ਲੱਗਦਾ ਵੀ ਯਾਰ ਥੋੜ੍ਹੇ ਸੀਨ ਤਾਂ ਓਕੇ ਹੋ ਗਿਆ ਲੱਗਦਾ, ਫਿਰ ਹੁਣ ਫਿਰ ਇੱਕ ਵਾਰੀ ਫਿਰ ਹੈ ਨਾ, ਪਰ ਹੁਣ ਜਦੋਂ ਅਸੀਂ ਫਾਈਨਲ ਰਿਜ਼ਲਟ ਦੇਖਿਆ ਫਿਰ ਪਤਾ ਲੱਗਿਆ ਵੀ ਉਹ ਡੀ ਓ ਪੀ ਸਾਹਿਬ ਰਵੀ ਸੈਨਾ ਜੀ ਅਤੇ ਇਹ ਤਰਨਵੀਰ ਹੈ ਨਾ, ਇਹ ਇੰਨੀ ਬਰੀਕੀ ਤੱਕ ਇੰਨੀ ਮਿਹਨਤ ਕਰਦੇ ਆ, ਪਰ ਉਹਦਾ ਰਿਜ਼ਲਟ ਵੀ ਦੇਖਣ ਨੂੰ ਮਿਲਿਆ।
11: ਸੋ 40 ਦਿਨ ਕਿਤਾਬ ਕੀ ਤੁਸੀਂ ਪਹਿਲਾਂ ਪੜ੍ਹ ਲਈ ਹੋਈ ਸੀ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ? ਕੀ ਤੁਹਾਨੂੰ ਰੋਲ ਉਹਨਾਂ ਨੇ ਦੇਣਾ ਹੈ, ਤੁਸੀਂ ਕਰੈਕਟਰ ਮੇਨ ਪਲੇ ਕਰਨਾ ਉਸ ਤੋਂ ਪਹਿਲਾਂ?
12: ਜੀ ਵੀ ਡਾਕਟਰ ਧੁੱਗਾ ਸਾਹਿਬ ਸਾਡੇ ਵੈਸੇ ਪੁਰਾਣੇ ਦੋਸਤਾਂ 'ਚੋਂ, 18-20 ਸਾਲ ਤੋਂ ਸਾਨੂੰ ਜਾਣਦੇ ਆ, ਅਤੇ ਕਿਤਾਬ ਅਸੀਂ ਪੜ੍ਹ ਲਈ ਸੀ ਜਦੋਂ ਛੁੱਪੀ ਆ। ਉਹ ਤਾਂ ਵੀ ਕਿਤੇ 5-7 ਮਹੀਨੇ ਬਾਅਦ ਇਹਨਾਂ ਦਾ ਵਿਚਾਰ ਬਣਿਆ, ਪਰ ਜਦੋਂ ਰਿਸਪੋਂਸ ਆਇਆ ਕੁਛ ਹੋਰ ਲੋਕਾਂ ਨੇ ਅਪਰੋਚ ਮੇਰੇ ਖਿਆਲ ਕੀਤਾ ਇਹਨਾਂ ਨੂੰ,

0: SBS South Asian.
1: Your news from here
0: and hits from home.
2: Ice Cube's Big Three is back. The most physical, fierce, and competitive basketball league on earth returns to CBS this Saturday. Three-time Big Three MVP ISO Joe Johnson and the reloaded Detroit Amps battle two-time Big Three championship coach Steven Jackson's DMV trilogy, followed by Big Three's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big Three Saturday, 4 p.m. Eastern, 1 p.m. Pacific on CBS. Catch replays Monday, 8 p.m. on BET.
3: ਦਾ ਕਦੀ ਹੈ ਪ੍ਰੋਗਰਾਮ ਕਿ ਹਾਂ ਕੋਈ ਗਾਣਾ ਸ਼ੂਟ ਇੱਥੇ ਕੀਤਾ ਜਾਵੇ ਇੱਥੇ ਸਮੁੰਦਰ ਦੇ ਕੰਢਿਆਂ ਦੇ ਬੀਚਸ ਦੇ ਉੱਤੇ?
4: ਨਹੀਂ ਬਿਲਕੁਲ, ਇਹ ਤਾਂ ਧਰਤੀ ਮੁਲਕ ਵੈਸੇ ਸਾਰੇ ਸੋਹਣੇ ਆ, ਸਾਫ਼ ਸੁਥਰੇ, ਖੂਬਸੂਰਤ ਆ। ਕਿਸੇ ਬੀਚ 'ਤੇ ਤੁਸੀਂ ਕੈਮਰਾ ਲੈ ਕੇ ਖੜ੍ਹ ਜਾਓ, ਅੱਛਾ ਲੱਗਦਾ ਹੈ ਨਾ। ਬਿਲਡਿੰਗ ਜਾਂ ਵਿੱਚ ਹੁਣ ਪਾਣੀ ਦੇ ਨਾਲ ਇੱਧਰ ਬਿਲਡਿੰਗ ਹੈ ਨਾ, ਅਤੇ ਵੈਸੇ ਸੀਨ ਵਧੀਆ ਬਣ ਜਾਂਦੇ। ਬਾਕੀ ਚਲੋ ਕਿਤੇ ਸਬੱਬ ਬਣਿਆ ਤਾਂ ਫਿਰ ਜ਼ਰੂਰ ਆਵਾਂਗੇ। ਸਾਨੂੰ ਤਾਂ ਵੈਸੇ ਇੱਥੇ ਆਉਣ ਦਾ ਚਾਅ ਰਹਿੰਦਾ ਮੈਲਬਨ ਦਾ ਨਾ, ਸਾਰੇ ਮਿੱਤਰਾਂ ਨੂੰ, ਸਾਰੀ ਟੀਮ ਨੂੰ ਮਿਲਣਾ ਹੁੰਦਾ ਅਤੇ ਬੜਾ ਵਧੀਆ ਲੱਗਦਾ ਨਾ।
3: ਜਿਵੇਂ ਮੈਂ ਪਹਿਲਾਂ ਕਿਹਾ ਸੀ ਸ਼ੁਰੂਆਤ ਦੇ ਵਿੱਚ, ਚਲੋ ਹੁਣ ਮੂਵੀ ਨੂੰ ਤੁਸੀਂ ਬਿਆਨ ਕਰੋ ਆਪਣੀਆਂ ਕੁਝ ਸਤਰਾਂ ਦੇ ਵਿੱਚ। ਮੈਂ ਉਹੀ ਚਾਹੁੰਦਾ ਕਿ ਕੋਈ ਦੋ ਲਾਈਨਾਂ ਹੋ ਜਾਣ ਤਾਂ ਕਿ ਸਾਡੀ ਜੋ ਇੰਟਰਵਿਊ ਹੈ, ਗੱਲਬਾਤ ਉਹ ਪੂਰੀ ਕਹਿੰਦੇ ਸੰਪੂਰਨ ਹੋ ਜਾਵੇ।
4: ਹਾਂਜੀ, ਉਹਦੇ ਵਿੱਚ ਕੁਛ ਮੈਂ ਦੁੱਖ ਪੋਇਟਰੀ ਗਾਈ ਆ ਮੇਰੀ, ਬਾਕੀ ਤਾਂ ਗਾਣੇ ਖੈਰ ਸਾਰੇ ਮੁੰਡਾ ਹਰਮਨਜੀਤ ਉਹਨੇ ਲਿਖੇ, ਬਹੁਤ ਅੱਛੀ ਪੋਇਟਰੀ ਆ। ਅਤੇ ਮੈਨੂੰ ਕੁਛ ਵੈਸੇ ਸੀਗਾ ਉਹ ਫਿਰ ਗਾਣਾ ਇੱਕ ਪੂਰਾ ਬਣਾ ਕੇ ਆਡੀਓ ਵਿੱਚ ਪਾਤਾ, ਫਿਲਮ 'ਚ ਦੋ ਕੁ ਸਤਰਾਂ ਪਾਈਆਂ ਕਿ ਰੁਤਬਾ ਕਿੰਨਾ ਉੱਚਾ ਵੱਡੀ ਗੱਲ ਨਹੀਂ ਹੋ, ਵੱਡੀ ਗੱਲ ਹੈ ਉੱਚਾ ਅਖਲਾਕ ਹੋਣਾ, ਜੁੜਿਆ ਰਹੇ ਜ਼ਮੀਨ ਨਾਲ ਠੀਕ ਰਹਿੰਦਾ ਕਿਉਂਕਿ ਅੰਤ ਨੂੰ ਸਾਰਿਆਂ ਖਾਕ ਹੋਣ।
3: ਬਹੁਤ ਬਹੁਤ ਖੂਬ, ਸੋ ਬਹੁਤ ਬਹੁਤ ਸ਼ੁਕਰੀਆ ਦੇਵੀ ਸਾਹਿਬ ਸਾਡੇ ਨਾਲ ਇਹ ਗੱਲਬਾਤ ਦੇ ਵਾਸਤੇ, ਬਹੁਤ ਬਹੁਤ ਸ਼ੁਕਰੀਆ।
4: ਥੈਂਕ ਯੂ ਪੁਨੀਤ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਅਦਾਰਾ, ਮਾਲਕ ਕਿਰਪਾ ਕਰੇ ਚੜ੍ਹਦੀ ਕਲੇ ਰਹੋ, ਹਮੇਸ਼ਾ ਤਰੱਕੀਆਂ ਕਰੋ, ਅਤੇ ਬਹੁਤ ਅੱਛਾ ਲੱਗਦਾ ਤੁਹਾਨੂੰ ਮਿਲ ਕੇ ਹਮੇਸ਼ਾ।
3: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਸੋ ਇਹ ਸਨ ਦੇਵੀ ਸਾਹਿਬ, ਸੋ ਇੱਦਾਂ ਦੀਆਂ ਹੋਰ ਗੱਲਾਂ ਬਾਤਾਂ ਲਈ ਜੁੜੇ ਰਹੋ ਐਸ ਪੀ ਐਸ ਪੰਜਾਬੀ ਦੇ ਨਾਲ। ਮੈਂ ਹਾਂ ਪੁਨੀਤ ਸ਼ਿੰਗਰਾ ਤੁਹਾਡੇ ਨਾਲ।
5: ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਦੇਵੀ ਮਖਸੂਸਪੁਰੀ ਹੋਣਾ ਦੇ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ ਖੂਬ ਪਸੰਦ ਆਈ ਹੋਵੇਗੀ। ਔਰ ਦੇਵੀ ਮਖਸੂਸਪੁਰੀ ਜਿਹੜੇ ਕਿ ਆਪਣੀ ਸ਼ਾਇਰੀ ਦੇ ਵਾਸਤੇ, ਆਪਣੀ ਰਚਨਾਵਾਂ ਦੇ ਵਾਸਤੇ, ਆਪਣੇ ਗੀਤਾਂ ਦੇ ਵਾਸਤੇ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਆ, ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ। ਪਹਿਲਾਂ ਗੀਤਕਾਰੀ, ਉਸ ਤੋਂ ਬਾਅਦ ਫਿਰ ਗਾਇਕੀ ਦੇ ਪਿੜ ਦੇ ਵਿੱਚ ਆਏ, ਔਰ ਹੁਣ ਫਿਲਮਾਂ ਦੇ ਵੱਲ ਨੂੰ ਵੱਡੇ ਪਰਦੇ ਉੱਤੇ ਦੇਵੀ ਮਖਸੂਸਪੁਰੀ ਹੋਣਾ ਦਾ ਆਉਣਾ ਹੋਇਆ। ਔਰ ਹੁਣ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ ਦੇਵੀ ਮਖਸੂਸਪੁਰੀ ਹੋਣਾ ਦਾ ਲਿਖਿਆ ਇੱਕ ਅਜਿਹਾ ਗਾਣਾ, ਮਨਮੋਹਨ ਵਾਰ ਸੋਹਰਾ ਦੀ ਆਵਾਜ਼ ਦੇ ਵਿੱਚ ਲਗਭਗ ਡੇਢ ਦੋ ਦਹਾਕੇ ਪਹਿਲਾਂ ਜਦੋਂ ਆਇਆ ਸੀ ਤਾਂ ਹਰ ਨੌਜਵਾਨ ਦੀ ਜ਼ੁਬਾਨ ਦੇ ਉੱਤੇ ਇਹ ਗਾਣਾ ਸੀਗਾ। ਉਦਾਸੀ ਦੇ ਮਾਹੌਲ ਵਾਲਾ ਇਹ ਗੀਤ ਹੈ, ਪਰ ਦੇਵੀ ਮਖਸੂਸਪੁਰੀ ਹੋਣਾ ਦੀ ਲਿਖਤ ਜਦੋਂ ਮਨਮੋਹਨ ਵਾਰ ਸੋਹਰਾ ਦੀ ਆਵਾਜ਼ ਦੇ ਵਿੱਚ ਔਰ ਸੰਗਤਾਰ ਹੋਣਾ ਦੇ ਸੰਗੀਤ ਦੇ ਵਿੱਚ ਜਦੋਂ ਇਹ ਲਿਖਤ ਆਈ ਸੀ ਤਾਂ ਸਭ ਦੇ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਗਿਆ ਸੀਗਾ, ਖੂਬ ਸਰਾਹਿਆ ਗਿਆ ਸੀਗਾ। ਤਾਂ ਆਓ ਫਿਰ ਸੁਣਦੇ ਹਾਂ ਉਹੀ ਗੀਤ।

0: Spectrum TV makes sports easy, so I never miss. Never miss a homer. Never miss a home field hat trick. Never miss a goal line stand. Inches from the end zone. Never miss an end-to-end, tic-tac-toe, top shelf snipe. Never miss a downtown buzzer beater for the championship win. Get your favorite streaming apps included at no extra cost with Live TV. It's one plan, one price. One place for all your sports. For details, visit SpectrumTV.com.
1: Ice Cube's Big 3 is back. The most physical, fierce, and competitive basketball league on earth returns to CBS this Saturday. Three-time Big 3 MVP ISO Joe Johnson and the reloaded Detroit Amps battle two-time Big 3 championship coach Steven Jackson's DMV trilogy, followed by Big 3's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big 3 Saturday, 4 p.m. Eastern, 1 p.m. Pacific on CBS. Catch replays Monday, 8 p.m. on BET.
2: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on two purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
3: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
4: ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਜਿਹੜਾ ਕਿ ਇਸ ਵੇਲੇ ਲਾਈਵ ਚੱਲ ਰਿਹਾ SBS ਸਾਊਥ ਏਸ਼ੀਅਨ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਸ਼ੁੱਕਰਵਾਰ SBS ਦਾ ਪੰਜਾਬੀ ਪ੍ਰੋਗਰਾਮ ਸ਼ਾਮ 4 to 5 PM ਲਾਈਵ ਪ੍ਰਸਾਰਿਤ ਹੁੰਦਾ ਜੀ, ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 PM SBS ਰੇਡੀਓ 2 ਦੇ ਉੱਤੇ। ਔਰ ਅੱਜ ਸ਼ੁੱਕਰਵਾਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ, ਔਰ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਔਰ ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 04 39 77 67 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ, ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਲੋਟਰੀ ਵੀਜ਼ਾ ਦੀ। ਇਹ ਲੋਟਰੀ ਵੀਜ਼ਾ ਦੀਆਂ ਸ਼ਰਤਾਂ ਕੀ ਹੈਗੀਆਂ ਨੇ, ਇਹਦੇ ਮਾਪਦੰਡ ਕੀ ਨੇ, ਕੌਣ ਲੋਕ ਇਸ ਦਾ ਫਾਇਦਾ ਲੈ ਸਕਦੇ ਨੇ, ਔਰ ਹੋਰ ਤਮਾਮ ਇਸ ਵੀਜ਼ੇ ਨਾਲ ਜੁੜੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ਾਇਨਾ ਕਲਰਾ। ਉਹ ਸੁਣਦੇ ਹਾਂ ਇਹ ਖਾਸ ਰਿਪੋਰਟ।
5: SBS ਪੰਜਾਬੀ ਵਿੱਚ ਬੜਾ ਹੀ ਨਿੱਘਾ ਅਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਲਰਾ, ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਅਜਿਹੇ ਵੀਜ਼ਾ ਬਾਰੇ ਜੋ ਕਿ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਲੈ ਕੇ ਆਉਣ ਦਾ ਇੱਕ ਵੀਜ਼ਾ ਹੈ, ਅਤੇ ਇਹਨੂੰ ਅਕਸਰ ਹੀ ਲੋਟਰੀ ਵੀਜ਼ਾ ਕਿਹਾ ਜਾਂਦਾ। ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਨੌਜਵਾਨ ਭਾਰਤੀਆਂ ਦੇ ਲਈ ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਲਈ ਰਜਿਸਟ੍ਰੇਸ਼ਨਸ ਖੁੱਲ੍ਹ ਗਈਆਂ ਨੇ। ਇਹ ਵੀਜ਼ਾ ਲੋਕਾਂ ਨੂੰ ਕੰਮ ਕਰਨ ਦੇ ਫੁੱਲ ਰਾਈਟਸ ਯਾਨੀ ਕਿ ਪੂਰੇ ਅਧਿਕਾਰ ਪ੍ਰਦਾਨ ਕਰਦਾ ਹੈ, ਅਤੇ ਇਸ ਤੋਂ ਬਾਅਦ PR ਦੇ ਲਈ ਰਾਹ ਵੀ ਪੱਧਰੇ ਹੋ ਸਕਦੇ ਨੇ। ਅਤੇ ਇਹਦਾ ਜਿਹੜਾ ਰਜਿਸਟ੍ਰੇਸ਼ਨ ਹੈ ਉਹ ਸਿਰਫ $25 ਦੇ ਕੇ ਕੀਤਾ ਜਾ ਸਕਦਾ ਹੈ, ਅਤੇ ਇਹਦੇ ਵਿੱਚ ਜਿਹੜਾ ਸਿਲੈਕਸ਼ਨ ਹੋਵੇਗਾ ਉਹ ਵੀ ਲੋਟਰੀ ਦੇ ਨਾਲ ਇੱਕ ਮਿਲਦਾ ਜੁਲਦਾ ਸਿਸਟਮ ਹੈ। ਅਤੇ ਇਹਦੇ ਬਾਰੇ ਵਿਸਥਾਰਿਤ ਗੱਲਬਾਤ ਕਰਨ ਲਈ ਕੀ ਵੀਜ਼ਾ ਹੈ, ਕੌਣ ਅਪਲਾਈ ਕਰ ਸਕਦਾ, ਕਦੋਂ ਅਤੇ ਕਿੱਦਾਂ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੀ RS ਗਲੋਬਲ ਇਮੀਗ੍ਰੇਸ਼ਨ ਤੋਂ ਮਾਈਗ੍ਰੇਸ਼ਨ ਏਜੰਟ ਗਿਨੀ ਕੋਚਰ ਜੀ। ਗਿਨੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਹੈ, ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇਸ ਵੀਜ਼ਾ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕੀ ਵੀਜ਼ਾ ਹੈ, ਕਿਹਦੇ ਲਈ ਹੈ ਵੀਜ਼ਾ?
6: ਹਾਂਜੀ, ਇਹਦੇ ਬਾਰੇ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਕਿਉਂਕਿ ਬੈਲਟ ਰਜਿਸਟ੍ਰੇਸ਼ਨ ਦੀ ਜਿਹੜੀ ਵਿੰਡੋ ਹੈ ਉਹ ਇਸ ਟਾਈਮ 'ਤੇ ਓਪਨ ਹੈ। ਇਹ 4 June ਨੂੰ ਓਪਨ ਹੋਈ ਸੀ ਅਤੇ ਇਹ 25 June ਤੱਕ ਓਪਨ ਰਹੇਗੀ। 3 weeks ਲਈ ਓਪਨ ਹੋਈ ਹੈ ਜੀ ਇਹ ਵਿੰਡੋ। ਬੈਲਟ ਦੀ ਰਜਿਸਟ੍ਰੇਸ਼ਨ ਦੀ ਜਿਹੜੀ ਕੋਸਟ ਹੈ ਉਹ ਸਿਰਫ $25 ਹੈ। ਬਾਅਦ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਕਿ ਵੀ ਜਿਹੜੀ ਇਹ ਕੋਸਟ ਹੈ ਬਹੁਤ ਘੱਟ ਹੈ ਟੂ ਰੀਚ ਆਸਟ੍ਰੇਲੀਆ। ਇਹ ਮੈਂ ਦੱਸ ਦੇਣਾ ਚਾਹੁੰਦੀ ਕਿ ਇਹ ਰਜਿਸਟ੍ਰੇਸ਼ਨ ਕੋਸਟ ਹੈ। ਇਹਦਾ ਪ੍ਰੋਪਰ ਐਲੀਜੀਬਿਲਿਟੀ ਕ੍ਰਾਈਟੀਰੀਆ ਵੀ ਹੈ। ਐਲੀਜੀਬਿਲਿਟੀ ਕ੍ਰਾਈਟੀਰੀਆ ਅਸੀਂ 1 by 1 ਡਿਸਕਸ ਕਰਾਂਗੇ। ਜਿਹੜਾ ਇਹ ਬੈਲਟ ਰਜਿਸਟ੍ਰੇਸ਼ਨ ਹੈ ਇਹ 3 countries ਦੇ ਲੋਕ ਹੀ ਇਹਦੇ ਵਿੱਚ ਰਜਿਸਟਰ ਕਰ ਸਕਦੇ ਹੈ। ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ या चाइनीज़ या वियतनामीज़ पासपोर्ट होल्डर। इंडियन पासपोर्ट होल्डर्स नूं इक आइडेंटिफिकेशन होर चाहिए है जिहड़ी की है पैन कार्ड। पैन कार्ड होना मस्ट है। सैकेंड मोस्ट इंपॉर्टेंट जिहड़ी इस दे विच रजिस्टर करन दी रिक्वायरमेंट है वह है जी एज। ए जिहड़ा वीज़ा है ये यूथ नूं टारगेट करता है तो थोड़ी उम्र होनी चाहिए है 18 साल तो लैके 30 साल दे विच। जिहड़ी होर इंपॉर्टेंट रिक्वायरमेंट है वह ये है जी कि प्लस टू तो बाद 2 साल की कोई भी पोस्ट सैकेंडरी स्टडी की होनी चाहिए है। हम पोस्ट सैकेंडरी दे विच तुसीं डिप्लोमा या कोई यूनिवर्सिटी स्टडी, समटाइम्स ये क्वेश्चन पूछा जाता भी अच्छा डिप्लोमा ही किया होना चाहिए बैचलर डिग्री नहीं चल सकती। एनीथिंग जिहड़ी तुसीं 2 साल की पढ़ाई की हो आफ्टर ईयर 12 चाहे वह डिप्लोमा लैवल की हो चाहे वह यूनिवर्सिटी के बैचलर डिग्री हो या ईवन तुसीं जे मास्टर्स भी की हुई है पर थोड़ी उम्र 18 तो 30 साल के विच है। ਇਹਦੇ ਲਈ ਇੰਗਲਿਸ਼ ਰਿਕੁਆਇਰਮੈਂਟ ਵੀ ਹੈ ਕਿਉਂਕਿ ਰਜਿਸਟ੍ਰੇਸ਼ਨ ਦੇ ਟਾਈਮ 'ਤੇ ਤੁਹਾਨੂੰ ਇੰਗਲਿਸ਼ ਪਰੂਵ ਕਰਨ ਦੀ ਲੋੜ ਨਹੀਂ ਹੈ, ਰਿਕੁਆਇਰਮੈਂਟ ਮੀਟ ਕਰਨ ਦੀ ਲੋੜ ਨਹੀਂ ਹੈ। ਬਟ ਜੇ ਤੁਸੀਂ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ ਬੈਲਟ ਦੇ ਵਿੱਚ ਇਹ ਰਿਕੁਆਇਰਮੈਂਟ ਤੁਹਾਨੂੰ ਅੱਗੇ ਜਾ ਕੇ ਮੀਟ ਕਰਨ ਦੀ ਲੋੜ ਪਏਗੀ। ਇੰਗਲਿਸ਼ ਦੀ ਜਿਹੜੀ ਇਹਦੀ ਰਿਕੁਆਇਰਮੈਂਟ ਹੈ ਉਹ ਹੈ ਜੀ ਫੰਕਸ਼ਨਲ ਇੰਗਲਿਸ਼ 4.5 ਦੀ ਕਿਉਂਕਿ ਕੋਈ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ। ਜੇ ਕੋਈ ਆਲਰੇਡੀ ਈਅਰ 12 ਤੋਂ ਬਾਅਦ 2 ਈਅਰਸ ਦੀ ਪੜ੍ਹਾਈ ਕਰ ਚੁੱਕਿਆ ਤਾਂ 4.5 ਲੈਣਾ ਇਜ਼ ਨੋਟ ਦੈਟ ਡਿਫੀਕਲਟ। ਇਟ ਕੈਨ ਬੀ ਇਨ ਐਨੀ IELTS ਵਿੱਚ ਵੀ ਹੋ ਸਕਦਾ ਹੈ, PTE ਦੇ ਵਿੱਚ ਵੀ ਹੋ ਸਕਦਾ ਹੈ, ਦੋਵੇਂ ਐਕਸੈਪਟੇਬਲ ਨੇ। ਇਸ ਤੋਂ ਬਾਅਦ ਜੀ ਜਿਹੜੀ ਇੱਕ ਰਿਕੁਆਇਰਮੈਂਟ ਹੋਏਗੀ ਜੇ ਤੁਸੀਂ ਇਸ ਬੈਲਟ ਰਜਿਸਟ੍ਰੇਸ਼ਨ ਦੇ ਵਿੱਚ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ ਫੰਡਸ ਦੀ ਹੈ ਨਾ, ਜੋ ਕਿ ਹੈ AUD 5000 $5,000 ਤੱਕ ਤੁਹਾਨੂੰ ਫੰਡਸ ਦਿਖਾਉਣੇ ਪੈ ਸਕਦੇ ਆ ਪਲੱਸ ਏਅਰ ਫੇਅਰ ਦਾ ਖਰਚਾ ਜਿਹੜੀ ਕਿ ਟਿਕਟ ਦਾ ਖਰਚਾ ਹੋਏਗਾ। ਰਜਿਸਟ੍ਰੇਸ਼ਨ ਤੋਂ ਬਾਅਦ ਜੇ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ ਨੋਟੀਫਾਈ ਕੀਤਾ ਜਾਏਗਾ ਈਮੇਲ ਦੇ ਥਰੂ ਦੈਟ ਯੂ ਹੈਵ ਬੀਨ ਸਿਲੈਕਟਿਡ ਟੂ ਅਪਲਾਈ ਫੋਰ ਦਿਸ ਵੀਜ਼ਾ, ਜਿਹਦੀ ਕੋਸਟ ਹੈਗੀ ਹੈ $670।
5: ਜੀ ਤੇ 16 ਸਤੰਬਰ 2024 ਨੂੰ ਭਾਰਤ ਅਧਿਕਾਰਿਕ ਤੌਰ ਉੱਤੇ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਹ 55ਵਾਂ ਦੇਸ਼ ਬਣਿਆ ਸੀ ਜੋ ਕਿ ਆਸਟ੍ਰੇਲੀਆ ਵਿੱਚ ਵਰਕਿੰਗ ਹੋਲੀਡੇ ਵੀਜ਼ਾ ਧਾਰਕ ਭੇਜਦਾ ਹੈ ਜੀ। ਜੇਕਰ ਆਪਣੇ ਭਾਈਚਾਰੇ ਦੀ ਗੱਲ ਕੀਤੀ ਜਾਏ ਤੇ ਅਜਿਹੇ ਕਿਹੜੇ ਲੋਕ ਨੇ ਜਿਨ੍ਹਾਂ ਲਈ ਇਹ ਵੀਜ਼ਾ ਪਾਥਵੇ ਜੋ ਹੈ ਉਹ ਸਹੀ ਰਹੇਗਾ?
6: ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਉਹ ਬੰਦਾ ਜਿਹੜਾ ਆਹ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਕਰਦਾ ਉਹਨਾਂ ਨੂੰ ਇਹ ਸੁਨਹਿਰੀ ਮੌਕਾ ਲੂਜ਼ ਨਹੀਂ ਕਰਨਾ ਚਾਹੀਦਾ। So anybody who falls in the age of 18 to 30 saal te oh baaki de boxes tick karde ne, main highly recommend kar diyan ki apply for it kyunki eh waqai hi ek golden opportunity hai australia warge mulk de vich inne ghat paisiyan ch pahunchna otherwise bahut zyada difficult hai te inu is mauke nu vadhiya tarike naal use karo te je thodi lottery nikle aundi hai tusi agge ja ke apna visa vi paunde ho ਤਾਂ ਮੇਕ ਸ਼ੋਰ ਕਿ ਤੁਸੀਂ ਇੱਕ ਸਹੀ ਗਾਈਡੈਂਸ ਦੇ ਅੰਦਰ ਇੱਥੇ ਪਹੁੰਚੋ ਤਾਂ ਕਿ ਤੁਹਾਨੂੰ ਇੱਥੇ ਆਉਣ ਤੋਂ ਬਾਅਦ ਆਪਦਾ ਇੱਕ ਵੀ ਦਿਨ ਵੇਸਟ ਨਾ ਕਰੋ, ਤੁਸੀਂ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਯੂਟੀਲਾਈਜ਼ ਕਰੋ, ਤੁਹਾਨੂੰ ਪਤਾ ਹੋਵੇ ਕਿ ਜਾ ਕੇ ਤੁਹਾਡੇ ਨੈਕਸਟ ਸਟੈਪਸ ਕੀ ਹੋਣੇ ਨੇ।
5: ਜੀ ਤੇ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਵੀਜ਼ਾ ਨੂੰ ਲੈ ਕੇ ਜੇ ਇੱਕ ਵਾਰ ਆਸਟ੍ਰੇਲੀਆ ਆ ਗਏ, 1 ਸਾਲ ਦਾ ਰਹਿਣ ਦਾ ਤੇ ਫੁੱਲ ਵਰਕਿੰਗ ਰਾਈਟਸ ਦਾ ਤੁਹਾਨੂੰ ਮਿਲ ਗਿਆ, ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਰਸਤੇ ਨੇ ਜੋ ਅਪਲਾਈ ਕੀਤੇ ਜਾ ਸਕਦੇ ਨੇ? ਕਿਉਂਕਿ ਸਰਕਾਰ ਨੇ ਸਟੂਡੈਂਟ ਟੂ ਸਟੂਡੈਂਟ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿ ਲਈਏ, ਜੋ ਕਿ ਆਪਣੇ ਭਾਈਚਾਰੇ ਵਿੱਚ ਵੀ ਕਈ ਲੋਕ ਕਰਦੇ ਸੀ, ਉਹਦੇ ਉੱਪਰ ਜਿਹੜੀ ਹੈ ਉਹ ਨਕੇਲ ਕੱਸ ਦਿੱਤੀ ਹੈ ਕਿ ਜਿਹੜੇ ਔਨਸ਼ੋਰ ਸਟੂਡੈਂਟ ਵੀਜ਼ਾ ਦੇ ਲੋਕ ਨੇ ਉਹ ਵੀ ਅਪਲਾਈ ਕਰ ਸਕਦੇ ਨੇ?
6: ਜੀ ਮੈਂ ਇਹ ਦੱਸ ਦੂੰ ਵੀ ਸਟੂਡੈਂਟ ਤੋਂ ਬਾਅਦ ਆਪਾਂ ਸਟੂਡੈਂਟ ਲਾ ਸਕਦੇ ਬਟ TR ਤੋਂ ਬਾਅਦ ਸਟੂਡੈਂਟ ਨਹੀਂ ਲਾ ਸਕਦੇ। ਤੇ ਜਿਹੜੇ ਟੈਂਪਰੇਰੀ ਸਬ ਕਲਾਸ ਟੈਂਪਰੇਰੀ ਰੈਜ਼ੀਡੈਂਸ ਹੋਲਡਰਸ ਨੇ ਸਬ ਕਲਾਸ 4-8-5 ਉਹ ਵੀ ਆਪਦੀ ਲੋਟਰੀ ਪਾ ਸਕਦੇ ਨੇ ਤੇ ਜੇ ਉਹਨਾਂ ਦੀ ਲੋਟਰੀ ਨਿਕਲ ਆਉਂਦੀ ਹੈ ਤੇ ਜਿਵੇਂ ਮੈਂ ਦੱਸਿਆ ਕਿ ਐਟ ਦ ਟਾਈਮ ਆਫ ਰਜਿਸਟ੍ਰੇਸ਼ਨ ਦੇ ਕੈਨ ਬੀ ਇਨ ਆਸਟ੍ਰੇਲੀਆ ਬਟ ਜਦੋਂ ਵੀਜ਼ਾ ਅਪਲਾਈ ਕਰਨਾ ਦੇ ਹੈਵ ਟੂ ਬੀ ਆਊਟਸਾਈਡ ਦ ਕੰਟਰੀ ਤਾਂ ਉਸ ਟਾਈਮ ਤੇ ਸ਼ਾਇਦ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਪਏਗੀ ਤੇ ਵੀਜ਼ਾ ਅਪਲਾਈ ਹੋਣ ਤੋਂ ਬਾਅਦ ਉਹ ਵਾਪਸ ਕੰਟਰੀ ਦੇ ਵਿੱਚ ਐਂਟਰ ਕਰ ਸਕਦੇ ਨੇ ਕਿਉਂਕਿ ਇਟ ਇਜ਼ ਮੈਂਟ ਟੂ ਬੀ ਐਨ ਆਫਸ਼ੋਰ ਐਪਲੀਕੇਸ਼ਨ। ਤੇ ਜੇ ਤੁਸੀਂ ਲੈਟਸ ਸੇ ਕਿ ਆਪਣੇ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਪੜ੍ਹਾਈ ਕੀਤੀ ਹੈ ਜਿਹਦਾ ਸਾਨੂੰ ਇੱਥੇ ਆ ਕੇ 1 ਈਅਰ ਦਾ ਵਰਕ ਐਕਸਪੀਰੀਅੰਸ ਮਿਲ ਜਾਂਦਾ, ਤੁਸੀਂ ਇੱਥੇ ਆ ਕੇ ਕੰਮ ਕਰਨ ਲੱਗ ਜਾਂਦੇ ਹੋ ਸੇਮ ਖੇਤਰ ਦੇ ਵਿੱਚ, ਤਾਂ ਇਹ ਤੁਹਾਡੇ ਲਈ ਅੱਗੇ ਬਹੁਤ ਸਾਰੇ PR ਪਾਥਵੇਜ਼ ਜਾਂ ਵਰਕ ਵੀਜ਼ਾ ਪਾਥਵੇਜ਼ ਵੀ ਓਪਨ ਕਰ ਸਕਦਾ ਹੈ। ਤਾਂ ਹੀ ਕਰਕੇ ਇਸ ਨੂੰ ਇਹ ਜਿਹੜਾ ਨਾਮ ਹੈ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਕਿ ਇਹ ਤਾਂ ਸੱਚੀ ਲੋਟਰੀ ਲੱਗਣ ਵਾਲੀ ਗੱਲ ਹੈ ਕਿਉਂਕਿ ਲੋਕੀ ਜਿਹੜੇ ਨੇ ਇੱਥੇ ਲੱਖਾਂ ਰੁਪਈਆ ਲਾ ਕੇ ਆਸਟ੍ਰੇਲੀਆ ਪਹੁੰਚਦੇ ਨੇ ਤੇ ਇਹ ਇੱਕ ਇੰਨਾ ਕੋਈ ਸਸਤਾ ਵੀਜ਼ਾ ਹੈ ਕਿ $25 ਦੇ ਵਿੱਚ ਤੁਸੀਂ ਲੋਟਰੀ ਪਾਈ, ਜੇ ਨਿਕਲ ਗਈ ਤਾਂ ਤੁਹਾਨੂੰ ਆਸਟ੍ਰੇਲੀਆ ਦਾ 1 ਈਅਰ ਦਾ ਵੀਜ਼ਾ ਜਿਹਨੂੰ ਫਰਦਰ ਐਕਸਟੈਂਡ ਕਰ ਸਕਦੇ ਹਾਂ, ਜਿਹਨੂੰ ਫਰਦਰ ਅਸੀਂ PR ਪਾਥਵੇ ਆਪਣੇ ਇੱਥੇ ਆ ਕੇ ਐਕਸਪਲੋਰ ਕਰ ਸਕਦੇ ਹਾਂ, ਇਹਨੂੰ ਫਰਦਰ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ ਇਫ ਨੀਡ ਬੀ।
7: ਕਿੱਦਾਂ ਦਾ ਰਿਸਪੌਂਸ ਆ ਰਿਹਾ ਕਮਿਊਨਿਟੀ ਤੋਂ, ਕਿੰਨੇ ਕੁ ਲੋਕ ਅਪਲਾਈ ਕਰ ਰਹੇ ਨੇ?
6: ਕਮਿਊਨਿਟੀ ਦਾ ਰਿਸਪੌਂਸ ਇਸ ਚੀਜ਼ ਨੂੰ ਲੈ ਕੇ ਬਹੁਤ ਸਾਹ ਭਰਿਆ ਰਿਸਪੌਂਸ ਹੈ ਉਹਨਾਂ ਦਾ, ਕਿਉਂਕਿ ਜਿਹੜਾ ਬੈਲਟ ਰਜਿਸਟ੍ਰੇਸ਼ਨ ਹੈ ਨਾ, ਉਹ ਇੱਥੇ ਰਹਿੰਦਾ ਜਿਹੜਾ ਯੂਥ ਹੈ ਤੇ ਆਹ ਕ੍ਰਾਈਟੀਰੀਆ ਮੀਟ ਕਰਦਾ, ਉਹ ਵੀ ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਆ ਵਾਈਲ ਲਿਵਿੰਗ ਇਨ ਆਸਟ੍ਰੇਲੀਆ। ਬਟ ਜੇ ਉਹ ਸਿਲੈਕਟ ਹੋ ਜਾਂਦੇ ਆ, ਦੈਟ ਇਜ਼ ਵੈਨ ਦੇ ਹੈਵ ਟੂ ਕੰਟਰੀ ਆਊਟ, ਇੱਥੋਂ ਬਾਹਰ ਜਾ ਕੇ ਵੀਜ਼ਾ ਅਪਲਾਈ ਕਰਨਾ ਪਏਗਾ। ਤੇ ਰਜਿਸਟ੍ਰੇਸ਼ਨ ਇੱਥੇ ਰਹਿੰਦੇ ਰਹਿੰਦੇ ਕਰ ਸਕਦੇ ਹੋ, ਓਵਰਸੀਜ਼ ਹੋ ਤਾਂ ਵੀ ਕਰ ਸਕਦੇ ਹੋ। ਲੈਟ ਸੇ ਕਿ ਤੁਸੀਂ ਕੈਨੇਡਾ ਜਾਂ ਯੂਕੇ ਦੇ ਵਿੱਚ ਵੀ ਹੋ, ਪਰ ਤੁਸੀਂ ਬੈਲਟ ਰਜਿਸਟਰ ਕਰਨਾ, ਬੈਲਟ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਆਪਣਾ ਆਪ ਦਾ ਨਾਂ, ਤਾਂ ਤੁਸੀਂ ਕਰ ਸਕਦੇ ਹੋ, ਐਸ ਲੌਂਗ ਐਸ ਤੁਸੀਂ ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ ਮੈਂ ਹੁਣੇ ਦੱਸਿਆ ਉਹ ਮੀਟ ਕਰਦੇ ਹੋ। ਕਮਿਊਨਿਟੀ ਨੂੰ ਇਹ ਲੱਗਦਾ ਹੈ ਕਿ ਇਹ ਇੱਕ ਬਹੁਤ ਚੀਪੈਸਟ ਇਕਨੋਮਿਕਲ ਰਾਹ ਹੈ ਆਸਟ੍ਰੇਲੀਆ ਪਹੁੰਚਣ ਦਾ, ਜੋ ਕਿ ਬਿਲਕੁਲ ਸੱਚ ਹੈ, ਕਿਉਂਕਿ ਤੁਹਾਨੂੰ 1 ਸਾਲ ਦੇ ਲਈ ਫੁੱਲ ਟਾਈਮ ਵਰਕ ਰਾਈਟਸ ਵੀ ਮਿਲਣਗੇ, ਤੇ ਜਿਹੜਾ 462 ਵੀਜ਼ਾ ਹੈ ਇਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਅੱਗੇ ਜਾ ਕੇ।
5: ਜੀ, ਤੇ ਇਸ ਵੀਜ਼ਾ ਦੇ ਲਈ ਜੇ ਚਾਂਸਸ ਵਧਾਉਣੇ ਹੋਣ, ਕੀ ਕੁਝ ਹੈ ਜੋ ਕੀਤਾ ਜਾ ਸਕਦਾ?
6: ਤੁਹਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਪ੍ਰੋਬੇਬਿਲਿਟੀ ਕੀ ਹੈ ਜੀ, ਤਾਂ ਮੈਂ ਇਹ ਚੀਜ਼ ਕਲੈਰੀਫਾਈ ਕਰ ਦੇਣਾ ਚਾਹੁੰਦੀ ਹਾਂ ਕਿ ਇਹ ਇੱਕ ਰੈਂਡਮ, ਕੰਪਲੀਟ ਰੈਂਡਮ ਸਿਲੈਕਸ਼ਨ ਹੈ। ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਵੀ ਜੇ ਕਿਸੇ ਨੇ 4 ਜੂਨ ਨੂੰ ਲੋਟਰੀ ਪਾਈ ਸੀ ਤਾਂ ਉਹ ਫਸਟ ਕਮ ਫਸਟ ਸਰਵ ਹੋ ਸਕਦਾ, ਕਿ ਉਹਨਾਂ ਦਾ ਕੋਈ ਬੈਟਰ ਚਾਂਸ ਹੈ, ਇੱਦਾਂ ਦਾ ਕੁਛ ਨਹੀਂ ਹੈ। ਜੇ ਤੁਸੀਂ ਲੋਟਰੀ ਪਾਈ ਹੈ, ਇਟ ਇਜ਼ ਆਲ ਰੈਂਡਮ, ਸਿਲੈਕਸ਼ਨ ਹੋਏਗੀ ਬੈਲਟ ਦੇ ਥਰੂ, ਕੋਈ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹਦੀ ਕੀ ਪ੍ਰੋਬੇਬਿਲਿਟੀ ਹੈ। ਯੂ ਮੇ ਗੈਟ ਸਿਲੈਕਟਿਡ, ਯੂ ਮੇ ਨੋਟ। ਤੇ ਜੇ ਕੋਈ ਇੱਦਾਂ ਦਾ ਦਾਅਵਾ ਕਰਦਾ ਹੈ ਕਿ ਉਹਨੂੰ ਮੈਂ ਮੇਕ ਸ਼ੋਰ ਕਰਦਾ, ਕਿਉਂਕਿ ਜਦੋਂ ਆਪਾਂ ਗੱਲ ਕਰੀਏ ਬੈਕ ਹੋਮ ਆਪਣੇ ਪੰਜਾਬ ਦੀ, ਉੱਥੇ ਕਈ ਏਜੰਟਸ ਕਹਿ ਦਿੰਦੇ ਨੇ ਕਿ ਅਸੀਂ ਆਹ ਦਾਅਵਾ ਕਰਦੇ ਹਾਂ ਜੀ, ਅਸੀਂ ਤੁਹਾਡੀ ਲੋਟਰੀ ਕਢਾ ਸਕਦੇ ਹਾਂ ਜੀ। ਡੋਂਟ ਗੋ ਔਨ ਦੋਜ਼ ਫੇਕ ਨਿਊਜ਼, ਇਟ ਇਜ਼ ਕੰਪਲੀਟਲੀ ਰੈਂਡਮ, ਕੋਈ ਵੀ ਤੁਹਾਨੂੰ ਸਿਲੈਕਸ਼ਨ ਦੇ ਵਿੱਚ ਹੈਲਪ ਨਹੀਂ ਕਰ ਸਕਦਾ, ਇਟ ਇਜ਼ ਗੋਇੰਗ ਟੂ ਬੀ ਸਿਸਟਮ ਸਿਲੈਕਟਿਡ ਪ੍ਰੋਸੈਸ। ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਮੇਕ ਸ਼ੋਰ ਕਿ ਜਿਹੜੇ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਬੋਕਸਿਸ ਨੇ ਉਹ ਤੁਸੀਂ ਸਾਰੇ ਟਿੱਕ ਕਰ ਰਹੇ ਹੋ, ਕਿਉਂਕਿ ਉਹ ਚੀਜ਼ ਬਹੁਤ ਗਲਤ ਹੋਏਗੀ ਕਿ ਅਸੀਂ ਕਿਸੇ ਦੀ, ਜਿਵੇਂ ਮੈਂ ਕਿਹਾ, ਪਲੇਸ ਲੈ ਲਈ ਤੇ ਬਾਅਦ ਵਿੱਚ ਅਸੀਂ ਫਾਇੰਡ ਆਊਟ ਕੀਤਾ ਵੀ ਅਸੀਂ ਤਾਂ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਹੀ ਨਹੀਂ ਕਰਦੇ। ਤਾਂ ਮੇਕ ਸ਼ੋਰ ਕਿ ਤੁਹਾਡੇ ਕੋਲ ਪੈਨ ਕਾਰਡ ਹੋਵੇ, ਪਾਸਪੋਰਟ ਹੋਲਡਰ ਤੁਸੀਂ ਹੋਵੋ, ਇੰਗਲਿਸ਼ ਦੀ ਰਿਕੁਆਇਰਮੈਂਟ ਤੁਸੀਂ ਮੀਟ ਕਰ ਸਕਦੇ ਹੋ, ਫੰਡਸ ਤੁਸੀਂ ਦਿਖਾ ਸਕਦੇ ਹੋ, ਪੋਸਟ ਸੈਕੰਡਰੀ ਸਟੱਡੀਜ਼ ਤੁਹਾਡੇ ਕੋਲ ਹੋਣ।
5: ਜੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਸਮਾਂ ਦੇਣ ਦੇ ਲਈ। ਜੀ ਹਾਂ ਦੋਸਤੋ, ਇਹ ਸਨ ਗਿਨੀ ਕੋਚਰ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? ਜੇ ਇਸ ਵੀਜ਼ਾ ਦੇ ਰਿਲੇਟਡ ਜਾਂ ਹੋਰ ਕੋਈ ਵੀ ਸਵਾਲ ਜਵਾਬ ਹੋਣ ਤਾਂ ਲਿਖ ਕੇ ਜ਼ਰੂਰ ਭੇਜੋ ਜੀ, SMS ਕਰਕੇ 04397997670 4397977 ਦੇ ਉੱਪਰ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ 'ਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਸ਼ਾਇਨਾ ਕਾਲਰਾ।
4: ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ SBS ਪੰਜਾਬੀ ਦੇ ਵੱਲੋਂ, ਤੁਹਾਨੂੰ ਇਸ ਦਾ ਜ਼ਰੂਰ ਲਾਹਾ ਮਿਲੇਗਾ, ਤੁਹਾਡੇ ਜ਼ਰੂਰ ਜਿਹੜੇ ਆ ਅੰਦੇਸ਼ੇ ਆ ਉਹ ਦੂਰ ਹੋਏ ਹੋਣਗੇ ਇਸ ਗੱਲਬਾਤ ਤੋਂ ਬਾਅਦ। ਔਰ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਤਾਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬੀ ਬੋਲੀ ਦੇ ਕੁਝ ਅਜਿਹੇ ਸ਼ਬਦਾਂ ਦੇ ਨਾਲ, ਅਜਿਹੇ ਅਖਾਣਾਂ ਦੇ ਨਾਲ ਜਿਹੜੇ ਕਿ ਭੁੱਲੇ ਵਿਸਰੇ ਸ਼ਬਦ, ਜੇਕਰ ਆਪਾਂ ਉਹਨਾਂ ਨੂੰ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ। ਔਰ ਕਿਉਂਕਿ SBS ਪੰਜਾਬੀ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਅਖਾਣ ਕਹਾਣੀ ਦੇ ਸਿਰਲੇਖ ਦੇ ਤਹਿਤ, ਕੁਝ ਅਜਿਹੇ ਅਖਾਣ ਪੰਜਾਬੀ ਮਾਂ ਬੋਲੀ ਦੇ ਜਿਹੜੇ ਕਿ ਬਹੁਤ ਘੱਟ ਅੱਜ ਦੀ ਪੀੜ੍ਹੀ ਨੂੰ ਯਾਦ ਨੇ, ਜਿਨ੍ਹਾਂ ਬਾਰੇ ਘੱਟ ਪਤਾ ਹੈ, ਉਹਨਾਂ ਦੀ ਵਿਸਥਾਰ ਸਹਿਤ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਉਹ ਸਾਰਾ ਜਿਹੜਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ। ਜਲਦ ਹਾਜ਼ਰ ਹੋ ਰਹੇ ਹਾਂ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: Ice Cube's Big 3 is back. The most physical, fierce, and competitive basketball league on earth returns to CBS this Saturday. 3-time Big 3 MVP ISO Joe Johnson and the reloaded Detroit Amps battle 2-time Big 3 championship coach Steven Jackson's DMV trilogy, followed by Big 3's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big 3 Saturday, 4 p.m. Eastern, 1 p.m. Pacific on CBS. Catch replays Monday, 8 p.m. on BET.
2: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
8: Landu gets lost in his office building.
9: Man, why does every floor look the same?
8: Boat U is on a boat covered by Geico. And with Geico's 24/7 claim support from boat insurance specialists, he can spend more time getting lost on the water.
9: Man, getting lost out here is the best.
8: And with Geico, Boat U can add 24/7 access to towing, too.
9: To clarify, though, I'm only figuratively lost, in case you're worried.
8: It feels good to be Boat U. It feels good to Geico.
10: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
11: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
4: सो दोस्तों एक बार फिर तुहाडा सारिआं दा निघा स्वागत SBS दे पंजाबी प्रोग्राम दे विच जिहड़ा तुसीं इस वेले लाइव सुन रहे हो SBS साउथ एशियन दे उत्ते। और साडा प्रोग्राम इस वेले अपने अंतले पड़ा दे विच पहुंच चुका है। और जिवें कि तुसीं जाणदे हो कि अज शुक्रवार दा दिन है और शुक्रवार नूं साडा इह प्रोग्राम साहित दे रंग दे विच रंगिया होया नज़र आउंदा है। और इसे कड़ी दे विच अज तुहानूं असीं जाणू करावांगे कुछ अजिहे शब्दां दे नाल, अजिहे अखाणां दे नाल जिहड़े कि पंजाबी दे पुराने शब्द ने। जेकर असी उन्होंने आखीए, जेकर उन्होंने पुरातन शब्द आखीए तो कुछ गलत नहीं होगा, क्योंकि अजोकी पीढ़ी जी है उन्होंने शब्दों तो ना वाकफ है, शब्दों तो पूरी तरह के नाल जाणू नहीं हैगी। SBS पंजाबी का एक खास उपराला है जी जिहड़ा कि शुरू किया गया अखाण कहानी। ये पुराने ते विसरे हुए अखाणा के इतिहास मूल और अर्थों की पड़चोल जी की जाती है। इस कड़ी के तहत साढ़े साथी जिहड़े कि लेंदे पंजाब तो मसूद मलिक साहब और एहसान बाजवा साहब, उन्हां दे वल्लों इन्हां अखाणां दी विस्थार दे नाल डूंघाई दे नाल व्याख्या की जाती है। और अज जिहड़ा अखाण इन्हां दे वल्लों चुनिया गया वह है पाई डोई दा लेखा बराबर। की ये अखाण हैगा, की इसका अर्थ है, सब कुछ तुहाडे नाल सांझा कर रहे हैं साढ़े इह साथी। आओ सुणदे हां इस गल्लबात राहीं।
12: SBS पंजाबी दे आज दी अखाण कहानी दे सैगमेंट च आप सब दा बड़ा निघा जिहा स्वागत है। मैं हाँ मसूद मल्ली और अखाण कहानी च मेरे नाल मौजूद हुंदे ने एहसान बाजवा साहब। अज भी असी उन्हां नूं आपणी इस अखाण कहानी च जी आए नूं कहने हां। बाजवा साहब आप जी दा स्वागत है जी।
13: जी मेहरबानी जी, स्वागत जनाब, जिउंदे रहो, खैर होवे मल्ली साहब।
12: बहुत बहुत धन्नवाद जी तुहाडा। ते बाजवा साहब अज जिहड़ा अखाण मेरियां नज़रां तो गुजरिया बथेरा, मैं सोची पे रहा बहुत सारे ये कह लवो के तंद ने जेड़े उन्होंने सोच विचार भी हुई, पर जो स्वाद तुहाडे कोल पछोकड़ सुनने चे आउंदा है ना वह नहीं, वह कह लवो कि सोच के कुछ होर वर्के ने जेड़े सामने आउंदे है। ते तुहाडी इजाजत दे नाल अज दा अखाण सामने रखण लगा हाँ कि पाई डोई दा लेखा बराबर। साडा अज दा अखाण है पाई डोई दा लेखा बराबर।
13: हाँ जी, एदा मतलब एदे दो मतलब निकलदे ने, एक ते डोई नाल जेड़ा तुसा सालन पाया किसे भांडे दे विच
12: जी जी,
13: हां जी, ओनू मतलब तुहानू चाहीदा है कि जदों कोई तुसी वंड वेतर ते बैठे होवो ते सारिआं नू इको जिहा, सारिआं नाल इको जिहा करो।
12: ठीक है ठीक है।
13: जिवें आंदे ने उतो डिग्गी तार ते इको जिही कर। अच्छा, ਜਦੋਂ ਮਤਲਬ ਇਹ ਕਿ ਤੁਸੀਂ ਫਰਕ ਪਾਉਣ ਲੱਗ ਪੈਂਦੇ ਨਾ, ਮਸਲ ਮੁਆਸ਼ਰੇ ਦੇ ਅੰਦਰ, ਜਦੋਂ ਸੋਸਾਇਟੀ ਦੇ ਵਿੱਚ ਕੁਝ ਵਸੀਲਿਆਂ ਦੇ ਉੱਤੇ ਕੁਝ ਤਗੜ ਹੱਥੇ ਲੋਕ ਮੱਲ ਮਾਰ ਕੇ ਬਹਿ ਜਾਂਦੇ ਨੇ
12: ਜੀ ਜੀ,
13: ਔਰ ਉਹਨਾਂ ਨੂੰ ਤੇ ਮਤਲਬ ਇਹ ਕਿ ਕੁਝ ਲੋਕਾਂ ਨੂੰ ਤੇ ਬਹੁਤਾ ਚੀਜ਼ਾਂ ਜਿੰਨੇ ਹਨੇਰ ਨਗਰੀ ਜਦੋਂ ਪੈ ਜਾਂਦੀ ਹੈ ਤੇ ਜਿਹੜੇ ਬਲੈਕਮੇਲਰ ਨੇ, ਚੋਰ ਚਕਾਰ ਨੇ, ਉਹ ਮੁਖਤਲਿਫ਼ ਤਰੀਕਿਆਂ ਨਾਲ, ਵੱਖ ਵੱਖ ਤਰੀਕਿਆਂ ਨਾਲ ਉਹ ਤੇ ਜ਼ਿਆਦਾ ਵਸੀਲਿਆਂ ਤੇ ਮੱਲਾਂ ਮਾਰ ਲੈਂਦੇ ਨੇ, ਲੇਕਿਨ ਜਿਹੜਾ ਮਾੜਾ ਬੰਦਾ ਪਹੁੰਚੋਂ ਬਾਹਰ ਏ ਹਾਂਜੀ
12: ਜੀ,
13: ਉਹ ਮਤਲਬ ਉਹਦੇ ਵਸੀਲੇ ਘੱਟ ਨੇ, ਉਹਦੀ ਪਹੁੰਚ ਘੱਟ ਏ, ਉਹਦਾ ਕਿਤੇ ਹੱਥ ਨਹੀਂ ਪੈਂਦਾ
12: ਜੀ,
13: ਉਹ ਵਿਚਾਰਾ ਭੁੱਖਾ ਭਾਣਾ ਰਹਿ ਜਾਂਦਾ।
12: ਤੇ
13: ਮਤਲਬ ਇਹ ਵੇ ਕਿ ਇੱਥੇ ਲੇਖਾ ਜਿਹੜਾ ਹਮੇਸ਼ਾ ਬਰਾਬਰ ਕਰਨਾ ਚਾਹੀਦਾ, ਇਨਸਾਫ਼ ਦਾ ਇਹ ਤਕਾਜ਼ਾ ਹੈ ਕਿ ਬੰਦਾ ਜਿਹੜਾ ਨਾ ਉਹ ਮੋਨੂੰ ਇਨਸਾਫ਼ ਕਰੇ, ਉਹ ਬਰਾਬਰੀ ਕਰੇ, ਔਰ ਜਿਹੜਾ ਵੀ ਲੈਣ ਦੇਣ ਵੀ ਜਿਹਦੇ ਨਾਲ ਹੋਵੇ ਦੂਜੇ ਮਹੀਨੇ ਝਗੜੇ ਨੂੰ ਵੇਖ ਲੋ ਤੇ ਜਿਹਦੇ ਨਾਲ ਵੀ ਜਿਹੜਾ ਵੀ ਲੈਣ ਦੇਣ ਹੋਵੇ ਉਹ ਵੱਧ ਹੋਵੇ ਜਾਂ ਘੱਟ ਹੋਵੇ ਉਹ ਵੇਲੇ ਦੇ ਨਾਲ ਮੁਕਾਉਣਾ ਚਾਹੀਦਾ ਔਰ ਉਹਦੇ ਵਿੱਚ ਕਿਸੇ ਕਿਸਮ ਦੀ ਡੰਡੀ ਨਹੀਂ ਮਾਰਨੀ ਚਾਹੀਦੀ ਔਰ ਡੰਡੀ ਮਾਰਨ ਨਾਲ ਲੱਗਿਆ ਵਿਗਾੜ ਪੈਦਾ ਹੁੰਦੇ ਨੇ ਮੁਆਸ਼ਰੇ ਚ ਜਿਹੜੀ ਨਾਨ ਇਨਸਾਫ਼ੀ ਤੇ ਅਨਜਸਟਿਸ ਦਾ ਜਿਹੜਾ ਨਾ ਇਹ ਮੁਹਾੜ ਉਹਨਾਂ ਸੋਸਾਇਟੀਆਂ ਦੇ ਵਿੱਚ ਪੈ ਜਾਂਦਾ ਔਰ ਰਿਵਾਜ ਪੈ ਜਾਂਦਾ ਔਰ ਜਦੋਂ ਰਿਵਾਜ ਪੈਂਦਾ ਤੇ ਫਿਰ ਬਹੁਤ ਜ਼ਿਆਦਾ ਕਮੀਆਂ ਘਾਟੇ ਕੁਤਾਹੀਆਂ ਜਿਹੜੀਆਂ ਨੇ ਵਸੇਬਾਂ ਦੇ ਅੰਦਰ ਪੈਦਾ ਹੁੰਦੀਆਂ ਨੇ ਔਰ ਫਿਰ ਕੁਝ ਤਬਕੇ ਜਿਹੜੇ ਜਿਹੜਾ ਹੈਵਸ ਤੇ ਹੈਵ ਨਾਟ ਦੇ ਵਿਚਕਾਰ ਵਿੱਥਾਂ ਤੇ ਫਰਕ ਚੋਖਾ ਵਧਣਾ ਸ਼ੁਰੂ ਹੋ ਜਾਂਦਾ ਔਰ ਇਹਦੇ ਨਾਲ ਫਿਰ ਨਫ਼ਰਤਾਂ ਵੀ ਫੈਲਦੀਆਂ ਨੇ ਔਰ ਨਫ਼ਰਤਾਂ ਜਦੋਂ ਫੈਲਦੀਆਂ ਨੇ ਤੇ ਫਿਰ ਇਹ ਹੁੰਦਾ ਕਿ ਅੰਦਰੋਂ ਜਿਹੜਾ ਤਲਕ ਹੈ ਨਾ ਇਨਸਾਨਾਂ ਦਾ ਇਨਸਾਨਾਂ ਨਾਲ ਉਹ ਟੁੱਟ ਜਾਂਦਾ ਔਰ ਜਦੋਂ ਇਸ ਤਰ੍ਹਾਂ ਟੁੱਟਦਾ ਤੇ ਫਿਰ ਮੁਲਕ ਵੀ ਕਮਜ਼ੋਰ ਹੁੰਦੇ ਨੇ ਕਿਸੇ ਵੀ ਵਸੋਂ ਦਾ ਜਿਹੜਾ ਜੀਣ ਢੰਗ ਹੈ ਉਹ ਕਮਜ਼ੋਰ ਹੁੰਦਾ ਹੈ ਉਹਦੇ ਚ ਵਿਗਾੜ ਆਉਂਦਾ ਹੈ ਉਹਦੇ ਚ ਸੁਧਾਰ ਨਹੀਂ ਆ ਸਕਦਾ ਔਰ ਖੁਸ਼ਹਾਲੀ ਨਹੀਂ ਆ ਸਕਦੀ ਮੱਥਿਆਂ ਤੇ ਤਿਊੜੀਆਂ ਦਿਸਦੀਆਂ ਨੇ ਦੋਵੇਂ ਪਾਸੇ
12: ਬਿਲਕੁਲ ਠੀਕ
13: ਕੁਝ ਖੋਣ ਵਾਲੇ ਤੇ ਕੁਝ ਜਿਨ੍ਹਾਂ ਦਾ ਖੁਸਦਾ ਹੈ ਹਾਂਜੀ ਉਹ ਦੋਵੇਂ ਧਿਰਾਂ ਇੱਕ ਦੂਜੇ ਨਾਲ ਮਤਲਬ ਆਫਰੇ ਸੰਡੇ ਅੰਗਰ ਵਹਿੰਦੇ ਨੇ ਇਸ ਵਾਸਤੇ ਵੀ ਮੇਰਾ ਦਿਲ ਕਰੇ ਤੇ ਮੈਨੂੰ ਟੱਕਰਾ ਮਾਰ ਕੇ ਇਹਨਾਂ ਦੇ ਦਾ ਢਿੱਡ ਪਾੜ ਛੜਾ
12: ਬਿਲਕੁਲ
13: ਇੰਜ ਦਾ ਜਿਹੜਾ ਵਿਹਾਰ ਹੁੰਦਾ ਇੰਜ ਦੀ ਜਿਹੜੀ ਵਸੋਂ ਹੁੰਦੀ ਹੈ ਜਿਹੜੀ ਸੁਸਾਇਟੀ ਹੁੰਦੀ ਹੈ ਜਿਹੜਾ ਮੁਲਕ ਹੁੰਦਾ ਉਹਦੇ ਅੰਦਰ ਇਨਸਾਫ਼ ਜਿੱਥੇ ਨਹੀਂ ਨਾ ਹੋਏਗਾ ਜਸਟਿਸ ਨਹੀਂ ਹੋਏਗਾ ਹਾਂਜੀ ਉੱਥੇ ਮਤਲਬ ਕਿਸੇ ਨੇ ਕਿਹਾ ਕਿ ਬੜੀ ਸਿਆਣਿਆਂ ਦੀ ਗੱਲ ਹੈ ਬਈ ਗੱਲ ਇਹ ਕਿ ਮੇਰੇ ਮੁਲਕ ਚ ਮੁੱਲ ਇੱਥੇ ਨਾ ਇਨਸਾਫ਼ੀ ਲੁੱਟਮਾਰ ਬੜੀ ਵੱਧ ਗਈ ਉਹਨਾਂ ਕਿਹਾ ਅਦਾਲਤਾਂ ਇਨਸਾਫ਼ ਕਰਦੀਆਂ ਨੇ ਮੈਂ ਕਿਹਾ ਅਦਾਲਤਾਂ ਇਨਸਾਫ਼ ਕਰਦੀਆਂ ਨੇ ਉਹਨੇ ਕਿਹਾ ਜਿੱਥੇ ਅਦਾਲਤਾਂ ਇਨਸਾਫ਼ ਕਰਦੀਆਂ ਹੋਣ ਜਿੱਥੇ ਕੋਰਟਸ ਦੇ ਅੰਦਰ ਜਸਟਿਸ ਹੋਏਗਾ ਉੱਥੇ ਇਨਸਾਨ ਜਿਹੜਾ ਨਾ ਉਹ ਕਦੀ ਜ਼ਿਆਦਾ ਦੇਰ ਦੁਖੀ ਨਹੀਂ ਰਹਿ ਸਕਦਾ
12: ਬਿਲਕੁਲ ਠੀਕ ਹੈ
13: ਇਹਦਾ ਮਤਲਬ ਇਹ ਹੈ ਕਿ ਸਾਨੂੰ ਇਸ ਗੱਲ ਵੱਲ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਵੰਡ ਵੇਤਰ ਕਰੀਏ ਤੇ ਬਰਾਬਰੀ ਦੀ ਬੁਨਿਆਦ ਤੇ ਕਰੀਏ ਇਹ ਨਾ ਵੇਖੀਏ ਵੀ ਆਹ ਬੰਦਾ ਦੌਲਤ ਵਾਲਾ ਬਹੁਤਾ ਹੈ ਤੇ ਇਹਨੂੰ ਮੈਂ ਬਹੁਤਾ ਦੇ ਦਿਆਂ ਇਹ ਬੰਦਾ ਮਾੜਾ ਨਦਾਣਾ ਹੈ ਇਹ ਵਿਚਾਰਾ ਗਰੀਬੜਾ ਹੈ ਤੇ ਇਹਨੂੰ ਮੈਂ ਘੱਟ ਦੇ ਦਿਆਂ ਇਸ ਤਰ੍ਹਾਂ ਜਿਹੜਾ ਨਾ ਵਸੇਬ ਦੇ ਅੰਦਰ ਵਸੋਂ ਦੇ ਅੰਦਰ ਵਿਗਾੜ ਪੈਦਾ ਹੁੰਦੇ ਨੇ
12: ਬਿਲਕੁਲ ਔਰ
13: ਉਹ ਵਿਗਾੜ ਹੀ ਅੱਗੇ ਜਾ ਕੇ ਨਾ ਜੀ ਤੇ ਤੰਦਾਂ ਜਿਹੜੀਆਂ ਨੇ ਨਾ ਜਿਹੜੀਆਂ ਜੁੜੀਆਂ ਹੋਈਆਂ ਤੰਦਾਂ ਨੇ ਵਸੋਂ ਦੀਆਂ ਉਹਨੂੰ ਖੇਰੂ ਖੇਰੂ ਕਰਕੇ ਤਰੋੜ ਦਿੰਦੇ ਨੇ
12: ਬਿਲਕੁਲ ਠੀਕ ਹੈ ਬਾਜਵਾ ਸਾਹਿਬ ਸਾਡਾ ਅੱਜ ਦਾ ਅਖਾਣ ਹੈ ਪਾਈ ਡੋਈ ਦਾ ਲੇਖਾ ਬਰਾਬਰ ਇਹ ਪਾਈ ਕਿਸੇ ਵੇਲੇ ਚ 8 ਸੇਰ ਨੂੰ ਵੀ ਕਹਿੰਦੇ ਸੀਗੇ 800 ਤੇ ਕੁਛ ਗ੍ਰਾਮ ਹੁੰਦਾ
13: ਸੀ ਹਾਂਜੀ ਉਹ 800 ਦਾਣੇ ਵੀ ਹੁੰਦੇ ਸਨ ਨਾ ਜੀ ਪਾਈ ਪੀਠੀ ਚੰਗੀ
12: ਹਾਂ
13: ਤੇ ਕੁੜੀ ਖਡਾਈ ਮੰਦੀ ਇਹ ਵੀ ਇੱਕ ਅਖਾਣ ਹੈ
12: ਠੀਕ ਹੈ
13: ਯਾਨੀ ਪਾਈ ਦਾਣੇ ਪੀਣੇ ਚੱਕੀ ਦੇ ਉੱਤੇ ਹੱਥ ਨਾਲ ਹੱਥ ਚੱਕੀ ਦੇ ਉੱਤੇ ਪੀਠੇ ਜਾਂਦੇ ਸਨ ਕੋਈ ਇਹਦੇ ਚ ਦੱਸਿਆ ਗਿਆ ਵੀ ਕੁੜੀ ਖਡਾਉਣਾ ਬੜਾ ਔਖਾ ਕੰਮ ਹੈ ਕਿਉਂਕਿ ਉਹ ਰੋਂਦੀ ਬੜਾ ਤੇ ਉਹਦੇ ਨਾਲੋਂ ਪਾਈ ਦਾਣੇ ਪੀ ਲਏ ਤੇ ਉਹ ਸੌਖੇ ਨੇ ਉਹ ਮਤਲਬ ਹਾਲਾਂ ਉਹਦੇ ਤੇ ਬੜਾ ਜ਼ੋਰ ਲੱਗਦਾ ਸੀ ਚੱਕੀ ਦੇ ਉੱਤੇ ਨਾ
12: ਵਾਲਾ ਸ਼ਾਹ
13: ਵੀ ਲਿਖਿਆ ਘਰ ਬਾਰ ਨਾ ਚੱਕੀਆਂ ਝੋਤੀਆਂ ਨੀ ਜਿੰਨਾ ਤਾਵਣਾ ਗੁੰਦ ਪਕਾਣੀਆਂ ਨੀ
12: ਆਹਾ ਆਹਾ ਕੀ ਬਾਤ ਹੈ ਤੇ ਪਾਈ ਤੋਂ ਮੈਂ ਪਹਿਲਾਂ ਇਹੀ ਸਮਝਿਆ ਕਿ ਪਾਈਆ ਯਾਨੀ 250 ਗ੍ਰਾਮ ਫੇਰ ਉਹ ਜਦੋਂ ਵਿਸਤਾਰ ਦੇ ਨਾਲ ਵੇਖਿਆ ਤੇ ਇਹ 8 ਸੇਰ
13: ਜਿੰਨੇ ਆਪਣਾ ਪੇਕਿਆਂ ਦਿੱਤੀ ਪਾਈ ਮੈਂ ਇੱਕੋ ਡੰਗ ਪਕਾਈ ਦਈ ਮੇਰਿਆ ਸਾਈਆਂ ਮੈਂ ਨਿਤ ਪਕਾਵਾਂ ਪਾਈਆਂ
12: ਆਏ ਹਾਏ ਆਏ ਹਾਏ ਕੀ ਬਾਤ ਹੈ ਨਤਾਰਾ ਕਰ ਛੱਡਿਆ ਤੁਸੀਂ ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਅੱਜ ਦੇ ਇਸ ਅਖਾਣ ਤੇ ਇੰਨਾ ਚਾਨਣ ਪਾਇਆ ਤੁਸੀਂ ਧੰਨਵਾਦ ਤੁਹਾਡਾ
13: ਧੰਨਵਾਦ ਤੁਹਾਡਾ ਅਗੇ ਐਡੀ ਦੂਰੋਂ ਤੁਹਾਂ ਦੇਸ਼ ਪੰਜਾਬ 'ਚ ਫੋਨ ਕੀਤਾ ਹੈ ਜਨਾਬ
12: ਮਿਹਰਬਾਨੀ ਜੀ ਮਿਹਰਬਾਨੀ ਬਾਜਵਾ ਸਾਹਿਬ ਅਸੀਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਜੀ
13: ਕੀ ਖੈਰ ਹੋਵੇ ਜੀ ਖੈਰ
12: ਇਹਦੇ ਨਾਲ ਹੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਤੋਂ ਮਸੂਦ ਮੱਲੀ ਵੀ ਇਜਾਜ਼ਤ ਚਾਹੁੰਦਾ ਹੈ ਫਿਰ ਮਿਲਾਂਗੇ ਆਉਂਦੇ ਹਫ਼ਤੇ

0: Only party tune. This is Dance Party on SBS South Asian.
1: ਚੱਪਣੀ ਚਲਾਕ ਡੁੱਬ ਤੂੰ ਮਾਰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਮਾਰ ਸਾਰਿਆਂ ਦੀ ਤੰਗ ਤੂੰ ਤਾਂ ਖਿੱਚੇ ਬੜਾ ਹੀ ਬਸ਼ਰਮ ਹੈ ਤੂੰ ਬੜਾ ਹੀ ਬਸ਼ਰਮ ਹੈ ਤੂੰ ਮਾਰ।